ਕਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬਨ ਹੋਇਆ ਨਾਉ ਖਦਾਈ ਅਲਹੋ ਭਇਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀਆਂ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਉ ਪਵਿਤ ਕਰਨੀ ਸਦਾਏ ਪਉ ਨਾਨਕ ਮੁਖੰਤ।

ਪੌੜੀ ਸਤਿਗੁਰ ਬਿਟੋਂ ਵਾਰੇ ਮਿਲਿਆ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਜਿੰਦੀ ਆ ਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਝ ਸਾਹਿਬ ਲੈ ਕੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ।

ਛਪਰਾ ਤੀ 94 ਜੋਹੰਤਾ ਮਿਰਗਾ ਹੈ ਸੀਸ ਨਵਾਇ ਕਿਆ ਥੀ ਹੈ ਜਦ ਦਿਲ ਸੁਦੇ ਜਾਇ ਮੰਨਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸੁਬਗਲ ਸਮਾਦੰ ਮੁਖ ਝੂਠ ਭੁਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਾ ਫੋਕਟ ਨੇਚੋ ਕਰਮ ਕਹੋ ਨਾਨਕ ਨੇਚੋ ਧਿਆਵ ਬਿਨ ਸਤਿਗੁਰ ਵਾਟ ਨ ਪਾਏ ਪੌੜੀ ਕੱਪੜ।

ਕੌੜੀ ਕੱਪੜੂ ਸਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵਦੇ ਰਾਹੀਂ ਪੀੜੇ ਅੱਗੇ ਜਾਵਣਾ ਚੰਗਾ ਦੋਜ ਚਾਲਿਆ ਤਾਂ ਕਿਸੇ ਖਰਾ ਡਰਾਵਣਾ ਕਰ ਔਗਣ ਪੁੱਛੋ ਤਾਵਣਾ ਕਰ ਔਗਣ ਪੁੱਛੋ ਤਾਵਣਾ।

ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਨਾਲ ਟੱਕ ਪਾਉ ਕੱਤੀਆਂ ਪਾਵਣ ਵੱਟਿਆ ਕੋ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਓਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨੇ ਪਤ ਪੁਜੇ ਸਾਲਾ ਹੀ ਸੱਚ ਸੂਤ ਡਰ ਗਏ ਅੰਦਰ ਪਾਈਏ ਡਰ ਗਏ ਅੰਦਰ ਪਾਈਏ ਤੱਕ ਨਾ ਟੁੱਟ ਸਬੂਤ ਮਹੱਲਾ ਪਹਿਲਾ ਤਾਗਣਾ ਇੰਦਰੀ ਤਾਗਣਾ ਨਾਰੀ ਪਲਕੇ ਤੋਂ ਪਵੇ ਨੇ ਦਾੜੀ ਤਾਗਣਾ ਪੈਰੀ ਤਾਗਣਾ ਹੱਥੀ ਤਾਗਣਾ ਜੇਵਾ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੁ ਚੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ।

0: ਪੂਜਾ ਪੜਿਆ ਕਿਤੇ ਬਾ ਸੰਜਮ ਤੁਰਕਾ ਪਾਈ ਸ਼ਕਤੀ ਦੇ ਪਾਖੰਡਾ ਮੰਦਰ ਜਾਈ ਤਰੰਗਾ ਮਹਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਿਗਾਨ ਤਰੰਗਾਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਓ ਸਾਧ ਪੂਰੀ ਰਾਸ ਕੁੜਾਲਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਕਰਮ ਕਾ ਡੇਰਾ ਦੂਰ ਨਾਨਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹਰ ਸੂਰਜ ਜਗਤ ਕਾ ਸਾਈ ਨੀਲ ਵਸਤਰ ਪਹਿਰਾਵੇ ਪ੍ਰਵਾਨ ਮਿਲੇ ਧਾਨ ਲੈ ਪੁੱਜੇ ਪ੍ਰਾਣ ਭਾਖਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣ ਦੇਖੇ ਚੌਕਾ ਕੱਢੀ ਕਾਰ ਉਪਰਿਆ ਏ ਬੈਠੇ ਕੂੜਿਆਰ ਮੱਤ ਪਿੱਟੇ ਮੱਤ ਪਿੱਟਿਆ ਨਾ ਸਾਡਾ ਫਿੱਟੇ ਤਨ ਫਿੱਟੇ ਫੇੜ ਤਰੇਣ ਮੰਜ ਉੱਠੀ ਚਲ ਪ੍ਰੇ ਉਹ ਨਾਨਕ ਸੱਚ ਧਿਆਈ ਹੈ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇਵੜੇ ਆਈ ਆਪੇ ਹੀ ਕਰਮ ਕਰਾਏਂਦਾ ਵੱਡਾ ਵੱਡਾ ਵਡਮੇਦ ਨੀ ਸਰੈ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਇ ਵਾਰ ਸ੍ਰੀ ਭਗਵਤੇ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵਿਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿੰਨਾ ਨਾਮ ਜਪਿਆ ਵੰਡ ਛਗਿਆ ਦੇਗ ਚੜਾਈ ਤੇਗ ਵਾਹੀ ਦੇਖ ਕੇ ਅਨੰਦਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਪੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਗਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦੀ ਦੇਗਾ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਤਾਂ ਨਹੀਂ ਟ੍ਰਾਈਬ ਬੜਾ ਛੋਟੇ ਛੋਟੇ ਹਨ ਜਦ ਪਾਕਿਸਤਾਨ ਬਣਿਆ ਹੈ ਇੰਡੀਆ ਚ ਆਇਆ ਸੀ ਬਾਕੀ ਤੇ ਸਕੂਲਾਂ ਚ ਪੜ੍ਹਦੇ ਹਨ ਵਾਲੀ ਸ਼ਾਦੀਆਂ ਇੱਥੇ ਹੋਈਆਂ ਸੰਤਪੁਰੇ ਗੁਰਦੁਆਰੇ ਕੋਲੋਂ ਆਪਣੀ ਦੁਕਾਨ ਖੋਲੀ 100 ਸਾਲ ਦੇ ਗੁਜਰੇ
1: ਅੱਛਾ
0: 100 ਸਾਲ ਦੇ 80 ਸਾਲ ਤੱਕ ਆਪਣਾ ਡਾਕਟਰੀ ਕਰਦੇ ਰਹੇ ਔਰ ਹੱਥ ਦੀ ਬੜੀ ਸ਼ਫਾ
1: ਡਾਕਟਰੀ ਕਿਆ ਹਕੀਮ ਹਨ ਜਾਂ MBBS ਡਾਕਟਰ ਹਨ ਅੰਗਰੇਜ਼ੀ ਦਵਾਈ ਲੈਂਦੇ ਹਨ
0: ਇਹ ਬੱਚਿਆਂ ਦੀ ਬੱਚੇ ਠੀਕ ਰਹਿੰਦੇ ਬਹੁਤ ਲਾਇਕ ਆ ਮੇਰੇ ਪਿਤਾ ਜੀ
1: ਨਾਨਕੇ ਤੁਹਾਡੇ
0: ਨਾਨਕੇ ਵੀ ਕਈ ਦਫ਼ਾ ਤੇ ਸਾਡੇ ਨਾਲ ਹੀ ਰਹੇ ਹਨ ਭਾਬੀ ਸਾਡੀ ਦੇ ਕਈ ਦਫ਼ਾ ਵਿਆਹ ਕੇ ਥਾਂ ਜਿਵੇਂ ਦੇਖਣ ਮਕਾਨ ਤੇ ਆਪਣਾ ਆਈ ਪੈਣਾ ਬਈ ਇੰਨੀ ਰੋਲ ਰੋਲ ਕੇ ਲਾਉਂਦੇ ਹਨ ਕਦੇ ਕਿੱਥਾਂ ਤੇ ਕਦੇ ਕਿੱਥਾਂ ਸਾਡੇ ਪਿਤਾ ਜੀ ਦੀ ਕਮਾਈ ਹੈ ਇੰਨਾ ਆਪਣਾ ਮਕਾਨ ਬਣਾ ਦਿੱਤਾ ਕਮਾਈ ਅੱਛੀ ਇਹਨੇ ਮੇਰਾ ਬ੍ਰਦਰ ਵੀ ਡਾਕਟਰ ਆਈ
1: ਅੱਛਾ
0: ਸਾਡੀ ਲਾਈਨ ਸਾਰੀ ਡਾਕਟਰ ਆਉਂਦੀ ਮੇਰੇ ਭਣੇਜਾ ਡਾਕਟਰ ਏ ਮੇਰੀ ਭੈਣ ਡਾਕਟਰ ਏ ਉਹ ਵੀ ਇਹ ਦੇਹਰਾਦੂਨ ਕਰਨ ਉਹ ਚੰਡੀਗੜ੍ਹ ਆਉਂਦੀ
1: ਡਾਕਟਰੀ ਦੀ ਪੜ੍ਹਾਈ ਸਭ ਨੇ ਦਿੱਲੀ ਤੋਂ ਕੀਤੀ ਹੈ ਜੀ
0: ਹਾਂ
1: ਤੁਸੀਂ ਨਹੀਂ ਸੋਚਿਆ ਕਿ ਮੈਂ ਵੀ ਡਾਕਟਰ ਬਣਵਾਜਾ
0: ਭਾਈ ਦੇਖੋ ਇਹ ਸਾਵਰਿਆਂ ਦੇ ਉੱਤੇ ਹੁੰਦੇ ਸੋਹਰਿਆਂ ਦੇ ਉੱਤੇ ਹੁੰਦਾ ਉਹ ਜੋ ਚਾਹਵਨ ਕਰਨਾ ਪੁੱਤੇ ਅਗਰ ਨਾ ਕਰੋ ਤੇ ਵੀ ਕਰਨਾ ਰਹੋ ਇੱਕ ਲੜਕੀ ਗਈ ਪਰਨੀਚ ਕੇ ਸੋਹਰੇ ਇਹ ਸੁਣਾ ਸਕਦੀਆਂ
1: ਨਾ ਸੁਣਾਓ ਸੁਣਾਓ
0: ਪਰਨੀਚ ਕੇ ਗਈ ਤੇ ਸੋਹਰੇ ਚੰਗੇ ਕੋਈ ਨਾ ਆਈ ਬਾਰ ਭਾਵੀ ਕਰੂ ਭਾਵੀ ਪੁੱਛਿਆ ਮਾਂ ਥਾਈ ਵੀ ਕਿਸ ਤਰ੍ਹਾਂ ਦੇ ਸੋਹਰੇ ਹੈ ਅਜੇ ਬੇਕਾਰ ਸੋਹਰੇ ਚੰਗੇ ਕਹਿ ਨੀ ਸੋਹਰੇ ਤੇ ਚੰਗੇ ਕਹਿ ਨੀ ਮੇਰੇ ਘਰ ਦੀ ਦਰਸਾਲ ਵੀ ਮੇਰੇ ਕੋ ਟੱਕਰ ਮਾਰੀ ਜਾਂਦੀ ਹੈ
1: ਓਹੋ
0: ਆਖਣ ਕੇ ਬੇਟੀ ਤੇਰੇ ਅੰਦਰ ਕਸੂਰ ਹੈ ਮੈਂ ਤੇਰੇ ਸੋਹਰੇ ਨੂੰ ਕਿਆ ਆਖਾਂ ਵੀ ਅੱਗੇ ਵੱਡੇ ਸਿਆਣੀਆਂ ਆਦੀਆਂ ਨੇ ਪਹਿਲੇ ਦੀ ਦਾ ਮੱਥਾ ਬੁਝ ਫਿਰ ਤੁਸੀਂ ਆਵਾਂ ਨਾ ਲੋਜ
1: ਇਹਦਾ ਮਤਲਬ ਦੱਸੋ ਕਿ ਆਵੇ ਪਹਿਲੇ ਦੀਆ ਨਾਲ
0: ਹਾਂ ਤੂੰ ਘਰ ਵੰਜ ਕਸੂਰ ਤੇਰੇ ਅੰਦਰ ਹੈ ਅਗਰ ਦਰਵਾਜ਼ਾ ਹੀ ਛੋਟਾ ਹੈ ਤੂੰ ਜਿੱਤ ਜਿੱਕੇ ਲੰਘ ਤੂੰ ਜਿੱਥੇ ਕਿਉਂ ਲੰਘਨੇ ਤੱਕ ਟੱਕਰ ਮਰੇ ਸੀ
1: ਉਹ ਆਦੇ ਹੈ ਨਾ ਜਿੱਕੇ ਕੋ ਧਿੱਕਾ ਨਹੀਂ
0: ਫਿਰ ਮੈਂ ਵੇਂਦੀ ਪਈਆਂ ਮੈਂ ਭਾਵੀ ਕੋ ਮਿਲਣ ਮੈਂ ਵੇਂਦੀ ਪਈਆਂ
1: ਅੱਛਾ
0: ਮੈਨੂੰ ਗੰਜਨ ਬੋਲਿਆ
1: ਸਕੂਲ ਦੀ ਕੁਝ ਯਾਦ ਹੈ ਕੱਚੀ ਪੱਕੀ ਜਮਾਤ ਦੀ ਕੁਝ ਯਾਦ ਹੈ ਤੁਹਾਡੀ ਮਾਸਟਰ ਪੜ੍ਹੇ ਦਾ ਆਈ ਬੇਨ ਜੀ ਆਈ ਕਿਆ ਸਕੂਲ ਦਾ ਨਾਂ ਕਿਆ ਆਈ
0: ਜਿਵੇਂ ਸਕੂਲ ਵਿਚ ਆਮ ਪੜ੍ਹਦੇ ਹਾਂ ਜੈਨ ਸਕੂਲ ਮੇਰੇ ਪਿਤਾ ਜੀ ਦੇ ਹੈਡਮਾਸਟਰ ਹੈਡਮਾਸਟਰ ਬਹੁਤ ਵਾਕਬ ਆਈ ਉਹ ਮੈਡੀਕਲ ਵੀ ਉੱਥੇ ਗਿਣਨੀ ਹਨ ਬੱਚਿਆਂ ਦਾ ਡਾਕਟਰ ਹਨ
1: ਪਹਾੜਗੰਜ ਵਿਚ
0: ਪਹਾੜਗੰਜ ਥਾਣੇ ਦੇ ਨਾਲ ਥਾਣਾ ਪਹਾੜਗੰਜ
1: ਜੀ ਜੀ
0: ਹਾਂ ਉੱਥੇ ਮੇਰਾ ਸਕੂਲ ਸ਼ਾਦੀ ਮੇਰੀ ਉੱਥੋਂ ਥੈਂਕੀ
1: ਸਰਕਾਰੀ ਸਕੂਲ
0: ਸਰਕਾਰੀ ਕਹਿੰਦਾ ਪ੍ਰਾਈਵੇਟ ਹੈ
1: ਜਿਤਨੇ ਵੀ ਬੰਦੇ ਉਥੋਂ ਆਏ ਹਨ ਉਹਨਾਂ ਨੇ ਸਭ ਨੇ ਆਪਣੇ ਬਾਲਾਂ ਕੋ ਬਹੁ ਪੜਾਏ ਸਕੂਲ ਦੀ ਤਾਲੀਮ ਜਿਹੜੀ ਹੈ ਹਰੇਕ ਕੋ ਦਿੱਤੀ ਹੈ
0: ਪਹਿਲੇ ਦੇ ਘੱਟ ਪੜੇ ਉਹਨਾਂ ਦੀ ਜਿਹੜੀ ਬਈ ਸੰਤਾਨ ਜਿਹੜੀ ਹੈ ਉਹ ਜਿਆਦਾ ਪੜ ਗਏ ਹੁਣ ਸਾਡੇ ਬੱਚੇ ਜਿਹੜੇ ਨੀ ਪੜੇ ਮੇਰੀ ਬੇਨ ਬਿਨਾ ਵੀ ਕੋਈ ਨੀ ਪੜੇ ਅੱਜ ਸਾਡੇ ਬੱਚਿਆਂ ਨੇ ਬੱਚਿਆਂ ਕੋਲ ਪੜਾ ਖਾ ਕੇ ਦਿਖਾ ਦਿੱਤੇ ਕੋਈ ਸਾਡੇ ਕੌਮਰੇਡ ਰਹੇ ਤੇ ਕੋਈ ਕੁਝ ਤੇ ਕੋਈ ਇੰਜੀਨੀਅਰ ਹੈ ਖੋਰੇ ਬੜੇ ਤਨਖਾਹਾਂ ਲੈ ਰਹੇ
1: ਹੁਣ ਮੇਰੇ ਧੀਰੀ ਘੱਟ ਪੜਦੀ ਹਨ
0: ਘੱਟ ਪੜਦੀ ਹਨ
1: ਤੁਸੀਂ ਕਿਹੜੀ ਕਲਾਸ ਤੱਕ ਪੜ੍ਹਾਈ ਕੀਤੀ ਹੈ
0: ਮੈਂ ਮਿਡਲ ਤੱਕ ਫਿਰ ਰਤਨ ਤੱਕ
1: ਅੱਛਾ ਰਤਨ ਵਿੱਚ ਕਿਆ ਹੁੰਦਾ ਜੀ
0: ਹਿੰਦੀ ਮੀਡੀਅਮ ਇੰਗਲਿਸ਼ ਤੇ ਹੁੰਦੀ ਕਹਿਣਾ ਹੈ
1: ਤੇ ਰਤਨ ਹੈ ਇੱਕ ਪ੍ਰਭਾਕਰ ਹੁੰਦੀ ਆਈ
0: ਹਾਂ ਇੱਕ ਰਤਨ ਇੱਕ ਭੂਸ਼ਣ ਇੱਕ ਪ੍ਰਭਾਕਰ ਹਾਂ ਮੈਂ ਦੋ ਕੀਤੀਆਂ ਤੀਸਰੀ ਨਹੀਂ ਕੀਤੀ
1: ਇਹਦੇ ਬਾਅਦ ਨੌਕਰੀ ਲਗਵਾਈ ਆਈ
0: ਨੌਕਰੀ ਉਹ ਹੈਡ ਮਾਸਟਰ ਨੇ ਦੱਸ ਦਿੱਤੀ ਭਾਈ ਤੁਸੀਂ ਕੱਲ ਮਤਲਬ ਲੜਕੀ ਕੋ ਭੇਜ ਸਕਦੇ ਵੇ ਤੇ ਇਤਨੀ ਚ ਮੇਰੀ ਮੰਗਣੀ ਥੱਲੀ ਹੋਈ ਆਈ ਫਿਰ ਸਹੁਰੇ ਕੋਲ ਪੁੱਛਣਾ ਤੇ ਪਾਉਂਦੇ ਤੇ ਮੇਰੇ ਬਹੁਤ ਜੀ ਕਹਿਣਗੇ ਨਾ ਸਾਡੇ ਘਰ ਦੇ ਰਿਵਾਜ ਕਹਿਣੀ ਨੌਕਰੀਆਂ ਕਰਨ ਅਸੀਂ ਬਾਹਰ ਨਹੀਂ ਕਰ ਲੈਂਦੇ
1: ਤੁਸੀਂ ਹੁਣ ਮੰਗਣੀ ਦਾ ਜ਼ਿਕਰ ਕੀਤਾ ਮੈਂ ਪੁੱਛਣਾ ਚਾਹ ਸਕਦਾ ਸ਼ਾਦੀ ਦੀ ਕਿਆ ਯਾਦ ਹੈ ਸ਼ਾਦੀ ਅਰੇਂਜ ਮੈਰਿਜ ਆਈ ਪਰਿਵਾਰ ਵਿਚ ਆਈ
0: ਪਰਿਵਾਰ ਵਿਚ ਪਹਿਲੇ ਕੌਣ ਕਰਦਾ ਕੋਈ ਕਰਦਾ ਅੱਜ ਕੱਲ ਕਰੇ ਆਪਣੀ ਪਸੰਦ ਦਾ ਦੱਸ ਲਿੱਤਰ ਜੇ ਸਭ ਇਹ ਪਸੰਦ ਹੈ ਹੁਣ ਮੇਰੀ ਉਤਰੀ ਪਤਨੀ ਹੈ ਹੁਣ ਪਹਿਲੇ ਦੱਸ ਦਿੱਤਾ ਉਹ ਕਹਿੰਦੀ ਚਲੀ ਇੰਡੀਆ ਹੁੰਦੇ ਨਾ
1: ਹੁਣ ਮੇਰੇ ਦੇ ਕੁਝ ਰੀਤੀ ਰਿਵਾਜ ਯਾਦ ਹਨ ਜਿਹੜੇ ਅੱਜ ਕਹਿ ਨਹੀਂ ਥੀਂਦੇ
0: ਹਾਂ ਰੀਤੀ ਰਿਵਾਜ ਕਿਉਂ ਨਹੀਂ ਯਾਦ
1: ਦੱਸੋ
0: ਇੱਕ ਦੂਜੇ ਨੂੰ ਗਾਲੀ ਕੱਢਣਾ
1: ਅੱਛਾ ਉਹ ਜੁੱਤੀ ਲੁਕਾਈ ਦੀ ਰਸਮ ਹੁੰਦੀ ਆਈ ਹੁਣ ਮੇਲੇ ਦੀ ਬੂਟ ਲਗਾ ਦੀ
0: ਹਾਂ ਹੁਣ ਕਹਿ ਨੀ ਅੱਗੇ ਤੇ ਹਾਈ
1: ਕਿਤਨੇ ਪੈਸੇ ਮਿਲਦੇ ਹਨ ਹੁਣ ਮੇਲੇ
0: ਉਹ ਕਦੇ ਪੈਸੇ ਵੀ ਤੇ ਕਾਫੀ ਸਸਤੇ ਹੁੰਦੇ ਆ।

0: ਪੰਜਾਹ
1: ਮੈਨੂੰ 250 500 ਰੁਪਏ ਗੁਜ਼ਾਰੇ ਥੀ ਵੀ ਇੰਨੇ ਆ ਅੱਜ ਕੱਲ੍ਹ ਤਾਂ ਮੰਗਦੇ ਪਏ 5-5 ਹਜ਼ਾਰ
0: ਸ਼ਾਦੀ
1: ਉਹ ਤਾਂ ਤਾਂ ਦੂਤ ਦੇਸੂ
0: ਸ਼ਾਦੀ ਵਿੱਚ ਖਾਵਣ ਪੀਵਣ ਦੀ ਕਿਆ ਸ਼ਈਆਂ ਹੁੰਦੀਆਂ ਹਨ ਸਪੈਸ਼ਲ ਕਿਆ ਹੁੰਦਾ ਜੀ
1: ਸਪੈਸ਼ਲ ਹੁਣ ਮੇਰੀ ਤੇ ਵਕਤ ਦਾਲ ਵੀ ਆਵੇ ਪਨੀਰ ਵੀ ਹੈ ਚਾਵਲ ਵੀ ਹਨ ਅੱਜ ਕੱਲ੍ਹ ਤਾਂ ਬੜਾ ਕੁਛ ਅੱਜ ਕੱਲ੍ਹ ਬਹੁਤ ਕੁਛ ਕੋਈ ਇਤਨੀ ਡੈਕੋਰੇਸ਼ਨ ਕਹਿਣਾ ਹੈ
0: ਟੈਂਟ ਲੱਗਦੇ ਹਨ ਝੰਡੀਆਂ ਲੱਗਦੀਆਂ ਹਨ
1: ਸਭ ਕੁਛ ਲੱਗਦੀਆਂ ਹਨ ਸਕੂਲ ਦੇ ਵਿੱਚ ਪਏ ਮਾਂ ਪਿਓ ਵੀ ਏਡੀ ਅਮੀਰ ਕੋਈ ਨਾ ਹੁੰਦੀਆਂ ਸੋਹੇ ਵੀ ਏਡੀ ਅਮੀਰ ਕਹਿਣਾ ਹੁੰਦੀਆਂ ਬਾਕੀ ਪੇਤਪੁਰ ਬਾਈ ਸ਼ਾਦੀ ਹੋ ਗਈ
0: ਰਿਸ਼ਤੇਦਾਰ ਕਿੰਨੇ ਦਿਹਾੜੇ ਪਹਿਲੇ ਆ ਜਾਂਦੇ ਹਨ
1: ਰਿਸ਼ਤੇਦਾਰ 8 ਦਿਹਾੜੇ ਪਹਿਲੇ ਗੀਤ ਗਾਉਣੇ ਢੋਲ ਕਿਵੇਂ ਜਾਉਂਦੀਆਂ ਤੰਦੂਰ ਡੱਬਾ ਵੀ ਮੇਰੀ ਨਾ ਏਡਾ ਵੱਡਾ ਸਾਰਾ ਤੰਦੂਰ ਹੈ ਤੇ ਤਮਨ ਅੱਟੇ ਦੀ ਏਡੀ ਹੁੰਦੀ ਆ ਰਾਤ ਇੱਕ ਨੇ ਤੇਰੇ ਘਰ ਨੇ ਇੱਕ ਨੇ ਰੋਟੀਆਂ ਲਾਉਣੀਆਂ ਇੱਕ ਨੇ ਰੋਟੀਆਂ ਲਹਾਉਣੀਆਂ
0: ਅੱਛਾ
1: ਹਾਂ ਏਡੀ ਤਾਂ ਏਡੀਆਂ ਰੋਟੀਆਂ ਲੋਕ ਪਹਿਲੇ ਤੇ ਸਾਡੇ ਰਿਸ਼ਤੇਦਾਰ ਗੇਹੂੰ ਲਾਵਣ ਦੇਸੀ ਲੂਣ ਪਾਵਣ ਆਮਚੂਰ ਪਾਵਣ ਮਿਰਚ ਪਾਵਣ ਕਿਤੇ ਕਿਤੇ ਫੁਲਕੇ ਤੇ ਪਹਿਲੇ ਖਾ ਬਣਦੀਆਂ ਪਹਿਲੇ ਮੌਕੇ ਤੇ ਲੋਕਾਂ ਕੋ ਭੁੱਖ ਵੀ ਭੂ ਲੱਗਦੀ
0: ਹਾਂ ਸਾਰਾ ਦਿਨ ਰੋਟੀ ਬਣਦੀ ਰਹਿੰਦੀ ਸੀ
1: ਹਾਂ ਚਾਵਲ ਬਣਾਉਣੇ ਏਡਾ ਵੱਡਾ ਪਤੀਲਾ
0: ਅੱਛਾ
1: ਤੇ ਚਾਵਲ ਆਉਂਦੇ
0: ਮਿੱਠੇ ਪੀਲੇ ਪੀਲੇ ਚਾਵਲ ਬਣਦੇ ਆ ਮੈਂ ਕਿਆ ਹੁੰਦਾ
1: ਪੀਲੇ
0: ਸੀਰਾ ਆਦਿ ਨੂੰ ਕਿਆ ਆਦਿ
1: ਜੀਰਾ
0: ਹਾਂ
1: ਲੌਂਗ ਲਾਚੇ ਸਭ ਕੁਛ ਪਾਉਂਦਾ ਹੈ ਸਭ ਕੁਛ ਮਿੱਠੇ ਸਭ ਕੁਛ ਮਿੱਠੇ ਅੱਜ ਕੱਲ ਕੋ ਤੇ ਇੱਕ ਪਰਸੈਂਟ ਵੀ ਕੋਈ ਨੀ ਵੇ ਅੱਜ ਕੱਲ ਤਾਂ ਕੋਈ ਕਹੀਂ ਕੁਛ ਛੱਡ ਕੇ ਰਾਜੀ ਨੀ
0: ਬਹੁਤ ਸਾਰੀ ਸ਼ਈਆਂ ਤਾਂ ਖਤਮ ਹੀ ਥੀ ਗਏ ਖੂਹ ਖੂਹ ਅੱਜ ਦੇ ਬਾਲਾਂ ਖੂਹ ਬਾਰੇ ਪਤਾ ਹੀ ਕਹਿੰਦੇ ਖੂਹ ਹੁੰਦੇ ਚੱਕੀ ਹੁੰਦੀ ਹੈ ਲਾਲਟੇਨ ਹੁੰਦੀ ਆਈ
1: ਬਿਲਕੁਲ ਆਈ ਬਿਲਕੁਲ ਚੱਕੀ ਅਸੀਂ ਵੀ ਚਲ ਆਈਏ
0: ਪਹਿਲੇ ਤਾਂ ਸਭ ਲੋਕ ਘਰ ਗਲੀ ਮੁਹੱਲੇ ਵਿੱਚ ਚੱਕੀ ਹੁੰਦੀ
1: ਬਾਹਰ ਤਾਂ ਇਹ ਚੱਕੀ ਚੱਲੇ ਦਾ ਹੀ ਘੋਲਨੇ
0: ਹਾਂ ਪਹਿਲੇ ਤਾਂ ਕਣਕ ਗਿਣ ਵੇਂਦੇ ਹਨ ਚੱਕੀ ਵਾਲੇ ਕੋਲ ਉੱਥੇ ਹੀ ਮੰਗ ਕੇ ਪੀਣ ਵੇਂਦੇ ਹਨ
1: ਬੜਾ ਕੁਛ ਦੇਖਿਆ ਬੜਾ ਕੁਛ ਦੇਖਿਆ ਉਹ ਪਹਿਲੇ ਕੋਲੋਂ ਹੁਣ ਤੇ ਅੱਛਾ ਵੀ ਹੈ ਗਲਤ ਵੀ ਹੈ ਅੱਗੇ ਤੇ ਮਾਂ ਬਾਪ ਕੰਨਿਆ ਦਾਨ ਕਰਕੇ ਆਸ਼ੀਰਵਾਦ ਦੇਣੀ ਆ ਉਹ ਸ਼ਾਦੀ ਮੰਨੀ ਵੇਂਦੀ ਹੈ ਅੱਜ ਕੱਲ ਤੇ ਚਲੋ ਵਜੋ ਕੋਟੇ ਵਜੋ ਸ਼ਾਦੀ ਕਰਕੇ ਨਾ
0: ਖੂਹ ਯਾਦ ਹੈ ਤੁਹਾਨੂੰ ਖੂਹ ਤੇ ਪਾਣੀ ਭਰਨ ਵੇਂਦੇ ਆਵੇ ਕਿ ਖੂਹ ਯਾਦ ਹੈ
1: ਨਾ
0: ਤੁਸੀਂ
1: ਪਰ ਖੂਹ ਦੇ ਲੋਕ ਦਾਨੇ ਹਨ ਖੂਹ ਤੇ ਲੋਕ ਕੱਪੜੇ ਦੋਨੇ ਹਨ ਪਾਣੀ ਭਰ ਕੇ ਆਨੇ ਹਨ ਨਾ
0: ਗਾੜਾ ਭਰਦੇ
1: ਮੈਂ ਛੋਟੀ ਹਾਂ
0: ਗਾੜਾ ਭਰਦੇ ਹਨ ਗਾੜਾ ਭਰ ਕੇ
1: ਗਾੜਾ ਚਾਤਾ ਹੁੰਦਾ
0: ਇੱਥੇ ਪਾਰਗੰਜ ਵਿੱਚ ਪਾਣੀ ਦੀ ਕੋਈ ਦਿੱਕਤ ਕਹਿਣਾ ਆਈ ਪਾਣੀ ਆਉਂਦਾ ਆਈ
1: ਪਾਣੀ ਹਾਈ ਮਕਾਨ ਛੋਟਾ ਆਈ ਕਿਉਂਕਿ ਨਵੇਂ ਨਵੇਂ ਬੰਦੇ ਆਏ ਜੇ ਵੱਡੇ ਮਕਾਨ ਕਿੱਥੋਂ ਮਿਲ
0: ਹੈਂਡ ਪੰਪ ਸੀ ਹੈਂਡ ਪੰਪ ਆਈ ਨਾ
1: ਪੰਪ ਵੀ ਹਨ
0: ਕਿਆ ਕੋਈ ਤੁਹਾਡੇ ਪਰਿਵਾਰ ਦਾ ਕੋਈ ਬੰਦਾ ਉੱਥੇ ਹੀ ਜਿਹੜੇ ਵੇਲੇ ਆਜ਼ਾਦੀ ਮਿਲੀ ਆਈ ਕੋਈ ਉੱਥੇ ਹੀ ਵੀ ਰਹਿ ਗਿਆ ਆਈ
1: ਰਹਿ ਕੇ ਨਾ ਗਏ ਭਰਜਾਈ ਮੇਰੀ ਗਈ ਆਈ
0: ਅੱਛਾ ਬਾਅਦ ਵਿੱਚ
1: ਦਿੱਲੀ ਚ ਆ ਕੇ ਨਾ
0: ਅੱਛਾ
1: ਕਾਫੀ ਟਾਈਮ ਬਾਅਦ ਕਾਫੀ ਟਾਈਮ ਬਾਅਦ ਤੇ ਇਹ ਪਾਕਿਸਤਾਨ ਗਈ ਹੈ ਇਹ ਮੁਜ਼ਫਰਨਗਰ ਇਹ ਮੁਜ਼ਫਰਨਗਰ ਦੀ ਹੈ ਭਰਜਾਈ ਸਾਡੀ ਇੱਕ ਨਾਲ ਸਹੇਲੀ ਗਈ ਹੈ ਅਸ ਗਰੀਬ ਇਲਾਕਾ ਹਿੰਦੂ ਕੋਈ ਹੈ ਹੀ ਨੀ
0: ਸਭ ਨੇ ਕਬਜ਼ਾ ਕਰਕੇ ਦੇ ਉਤਾ
1: ਹਾਂ ਸਭ ਨੇ ਗਰੀਬ ਇਲਾਕਾ ਮਕਾਨ ਜਿਵੇਂ ਦੇਖੀ ਨੀ ਆਪਣਾ ਮਕਾਨ ਟੁੱਟਾ ਬਣਿਆ ਪਏ ਚੱਲ ਕਹਿ ਨੀ ਹੁਣ ਚਾਹ ਕਿੱਥੋਂ ਪੀਊ ਪਰਹੇਜ਼ ਕਰਨ ਵਾਲੇ ਮੁਸਲਮਾਨ ਦੇ ਕਿਵੇਂ ਖਾਵਣ ਪਰ ਮੈਂ ਵੀ ਕਰੇ ਨੀ ਹੈ ਤੇ ਫਿਰ ਉਹ ਦੇਖਣ ਪਈ ਰੋਟੀ ਕਿੱਥੋਂ ਖਾਊ ਗੁਰਦੁਆਰੇ ਚ ਰੋਟੀ ਖਾਧੀ ਗੁਰਦੁਆਰੇ ਸੁੱਤੀ ਦੋਨੋ ਉੱਥੋਂ ਲੰਗਰ ਖਾਧਾ ਚਾਹ ਵੀ ਉੱਥਾਂ ਪੀਵਾਂ ਉਹ ਕਰੇ ਦੇਖੇ ਬਰਜਾਈ ਮੇਰੀ ਸੁਨਾਰੇ ਕੋਲ ਪੈਸੇ ਘੱਟ ਗਏ ਅਸੀਂ ਕੋਈ ਬਾਤ ਨੀ ਆਪ ਆਪਣਾ ਡਰੈਸ ਦੇ ਦੋ ਤੋ ਆਪ ਘਰੇ ਲੈ ਜਾਓ ਹਾਂ ਉਹ ਆਖਣ ਲੱਗੇ ਨਹੀਂ ਐਸੇ ਕੈਸ ਕੇ ਤੇ ਨਹੀਂ ਹਮ ਆਏਂਗੇ ਨਾ ਫਿਰ ਸਿਰਫ ਇੱਕ ਜਾਨ ਦਿਖਾ ਕਰਕੇ ਐਡਰੈਸ ਗਿੱਧਾ ਪੈਸੇ ਲੈ ਲਿੱਤੇ ਪਰ ਆਏ ਕਹਿਣਾ
0: ਉਹ ਆਪਣੇ ਪੁਸ਼ਤੈਨੀ ਗਾਂ ਪੁਸ਼ਤੈਨੀ ਘਰ ਗਏ ਹਨ ਪੁਸ਼ਤੈਨੀ ਘਰ ਡਿੱਠਾ ਨੇ ਉਹਨਾਂ ਨੇ
1: ਇਹ ਚੀਜ਼ ਹੈ ਗਰੀਬ ਇਲਾਕਾ
0: ਜੇਕਰ ਅੱਜ ਤੁਹਾਨੂੰ ਮੌਕਾ ਮਿਲੇ ਉੱਥਾਂ ਵੰਜਣ ਦਾ
1: ਹਾਂ ਮੈਂ ਵੀ ਮੰਨ ਕੇ ਰਾਜੀ
0: ਖੁਸ਼ੀ ਮਿਲ ਸੀ
1: ਹਾਂ ਆਪਣਾ ਘਰ ਦੇਖਾ ਮੈਂ ਵੀ ਮੰਨ ਕੇ ਰਾਜੀ
0: ਕੁਝ ਯਾਦ ਹੈ ਕਿਤਨੇ ਕਮਰੇ ਹਨ ਕਿੰਜਾ ਕਿੰਜਾ ਨਕਸ਼ਾ ਹੈ ਗਲੀ ਮੁਹੱਲੇ ਕਿਆ
1: ਮੈਂ ਇੱਕ ਦੋ ਕਮਰੇ ਹੀ ਹਨ ਕੋਠਰੀ ਚ ਜ਼ਿਆਦਾਤਰ ਮੈਂ ਕੋਠਰੀ ਰਹੀ ਹਾਂ ਨਾਮ ਕੇ ਕਦੇ ਵੀ ਆਉਣਾ ਨਾ ਜੇ ਚਾਹ ਛੋਟੀ ਜਿੰਨੀ ਹਮ ਤੇ ਬਾਬੀ ਮੈਂ ਗਹਿਣਾ ਆਉਂਦੀ ਗਈ ਪੇਕੇ ਆਉਂਦੇ ਹਨ ਪਿੱਛੇ ਮੇਰੇ ਦਾਦਾ ਜੀ ਬਿਮਾਰ ਥੀ ਗਏ ਕਿ ਮੇਰਾ ਕ੍ਰਿਸ਼ਨ ਭਗਵਾਨ ਨੀ ਆਇਆ ਮੇਰਾ ਕ੍ਰਿਸ਼ਨ ਭਗਵਾਨ ਸਾਡੇ ਨੀ ਆ ਮੇਰਾ ਕ੍ਰਿਸ਼ਨ ਭਗਵਾਨ ਨੀ ਆਇਆ ਨੰਦ ਲਾਲ ਵੰਜ ਮੇਰੇ ਕ੍ਰਿਸ਼ਨ ਭਗਵਾਨ ਕੋ ਗਹਿਣਾ ਪਹਿਲੇ ਲਾਇਆ ਹੋਇਆ ਨੇ ਸਾਂਸ ਲੈ ਰਹੇ ਨੇ ਤੇ ਸਾਡੇ ਪਿਤਾ ਜੀ ਗਏ ਲਾਲਾ ਜੀ ਸਾਡੇ ਦੇ ਆਸੇ
0: ਹਾਂ
1: ਲਾਲਾ ਭਾਬੀ
0: ਸਾਡੇ ਬਿਲਕੁਲ
1: ਤੇ ਗੋਰੀ ਤੇ ਚੜਾ ਕੇ ਭਾਬੀ ਗਹਿਣਾ ਹੈ

FM ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਪੇਸ਼ ਹੈ ਪ੍ਰੋਗਰਾਮ ਦੇਸ਼ ਪੰਜਾਬ।

ਜੀ ਸਾਮਿਨ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ ਤੇ ਇਦਾਂ ਹੀ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ। ਸਾਮਿਨ, ਦੇਸ਼ ਪੰਜਾਬ ਦੀ ਇਸ ਮਜਲਿਸ ਦੇ ਵਿੱਚ ਤੁਹਾਡੇ ਲਈ, ਕਿਉਂਕਿ ਅੱਜ ਐਤਵਾਰ ਦਾ ਰੋਜ਼ ਹੈ ਤੇ ਵੱਖ ਵੱਖ ਜਿਹੜੇ ਖੂਬਸੂਰਤ ਸਿਲਸਿਲੇ ਤੁਹਾਡੀ ਨਜ਼ਰ ਕਰਾਂਗੇ। ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਸਿਲਸਿਲਾ ਹੋਏਗਾ ਦੋ ਆਰ ਦੀਆਂ ਦੋ ਪਾਰ ਦੀਆਂ। ਇਸ ਤੋਂ ਇਲਾਵਾ ਲੋਕ ਰੰਗ ਸਿਲਸਿਲੇ ਦੇ ਤਹਿਤ ਸਾਮੀਨ ਤੁਸੀਂ ਸੁਣੋਗੇ ਪਵਨਦੀਪ ਕੌਰ ਦੀ ਆਵਾਜ਼ ਦੇ ਵਿੱਚ ਕੁਝ ਲੋਕ ਗੀਤ।

ਸਿਮਨ ਆਖਦੇ ਨੇ ਕਿ ਜਿੱਥੇ ਸੁੱਚਤਾ ਉੱਥੇ ਪਵਿੱਤਰਤਾ ਦਾ ਵਾਸਾ, ਜਿੱਥੇ ਸਫਾਈ ਉੱਥੇ ਖੁਸ਼ੀਆਂ ਦਾ ਹਾਸਾ। ਜ਼ਿੰਦਗੀ ਦੀ ਰੂਹ ਦੀ ਗੱਲ ਕਰੀਏ ਤਾਂ ਜ਼ਿੰਦਗੀ ਦੀ ਰੂਹ ਦੇ ਵਿੱਚ ਖੇਡ ਲਿਆਉਣ ਵਾਲੀ ਇੱਕ ਬਹੁਤ ਵੱਡੀ ਕਹਿੰਦੇ ਕਿ ਵਰਤਾਰਾ ਹੈ, ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ, ਸਵੱਛ ਰੱਖਣਾ। ਸਵੱਛਤਾ ਜਾਂ ਸਫਾਈ ਕੇਵਲ ਇੱਕ ਦਿਨ ਦੀ ਆਦਤ ਜਾਂ ਕਿਰਿਆ ਨਹੀਂ, ਸਗੋਂ ਮਨੁੱਖੀ ਸੱਭਿਆਚਾਰ ਦਾ ਸਿਖਰ, ਆਤਮਾ ਦਾ ਸ਼ਿੰਗਾਰ ਤੇ ਜ਼ਿੰਦਗੀ ਦੀ ਰੂਹ ਹੈ। ਜਿਵੇਂ ਸਵੇਰ ਦੀ ਪਹਿਲੀ ਕਿਰਨ ਘਾਹ ਤੇ ਪਈਆਂ ਤੇਲ ਦੀਆਂ ਬੂੰਦਾਂ ਨੂੰ ਨਿਰਮਲ ਤਾਜ਼ਗੀ ਬਖਸ਼ਦੀ ਹੈ, ਇਸੇ ਤਰ੍ਹਾਂ ਸਵੱਛਤਾ ਸਫਾਈ ਮਨੁੱਖੀ ਜ਼ਿੰਦਗੀ ਨੂੰ ਖੂਬਸੂਰਤੀ, ਨਿਖਾਰ ਤੇ ਸਿਹਤ ਦਿੰਦੀ ਹੈ। ਸਵੱਛਤਾ ਨੂੰ ਕੇਵਲ ਜਿਸਮਾਨੀ ਧੋਣ ਧੋਈ ਤੱਕ ਸੀਮਤ ਨਹੀਂ ਮੰਨਿਆ ਗਿਆ, ਸਗੋਂ ਇਸ ਨੂੰ ਤਨ, ਮਨ ਤੇ ਚੌਗਿਰਦੇ ਦੀ ਪਵਿੱਤਰਤਾ ਦੀ ਤ੍ਰਿਵੇਣੀ ਵਜੋਂ ਵੀ ਵੇਖਿਆ।

ਸਾਨੂੰ ਸਾਡਾ ਸਰੀਰ ਇੱਕ ਅਜਿਹਾ ਪਵਿੱਤਰ ਮੰਦਰ ਹੈ ਜਿਸ ਵਿੱਚ ਜੀਵਨ ਜੋਤ ਵਸਦੀ ਹੈ। ਇਸ ਕਾਇਆ ਨੂੰ ਸਾਫ ਸੁਥਰਾ ਰੱਖਣਾ

ਇੱਕ ਤਰ੍ਹਾਂ ਦੀ ਆਰਾਧਨਾ ਹੈ। ਰੋਜ਼ਾਨਾ ਇਸ਼ਨਾਨ ਕਰਨਾ, ਸਾਫ ਵਸਤਰ ਧਾਰਨ ਕਰਨਾ ਤੇ ਆਹਾਰ ਵਿੱਚ ਸਵੱਛਤਾ ਰੱਖਣਾ ਸਰੀਰ ਨੂੰ ਅਨੇਕਾਂ ਬਿਮਾਰੀਆਂ ਤੋਂ ਮੁਕਤ ਰੱਖਦਾ ਹੈ। ਪੰਜਾਬੀ ਦੀ ਅਖਾਣ ਹੈ ਕਿ ਪਹਿਲਾ ਸੁੱਖ ਨਿਰੋਗੀ ਕਾਇਆ, ਕਿ ਜਦੋਂ ਤਨ ਸ਼ੁੱਧ ਤੇ ਅਰੋਗ ਹੁੰਦਾ ਹੈ ਤਾਂ ਚੇਤਨਾ ਵਿੱਚ ਤੀਖਣਤਾ ਤੇ ਕੰਮ ਕਰਨ ਦਾ ਉਤਸ਼ਾਹ ਹੋਰ ਵੀ ਵੱਧ ਜਾਂਦਾ ਹੈ।

ਗੁਰਬਾਣੀ ਦਾ ਪਾਵਨ ਵਾਕ ਸਾਨੂੰ ਵਾਤਾਵਰਣ ਦੀ ਤੇ ਸਫਾਈ ਦੀ ਅਜ਼ਮਤ ਸਮਝਾਉਂਦਾ ਹੈ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਇਹ ਪਵਿੱਤਰ ਵਾਕ ਸਾਨੂੰ ਕੁਦਰਤ ਨਾਲ ਸੁੱਚਾ ਰਿਸ਼ਤਾ ਜੋੜਨ ਦੀ ਪ੍ਰੇਰਨਾ ਦਿੰਦਾ ਹੈ। ਜਦੋਂ ਅਸੀਂ ਆਪਣੇ ਘਰਾਂ ਗਲੀਆਂ ਨਦੀਆਂ ਤੇ ਪਵਨ ਨੂੰ ਪ੍ਰਦੂਸ਼ਿਤ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਕੁਦਰਤ ਦੇ ਹਸੀਨ ਚਿਹਰੇ ਨੂੰ ਦਾਗਦਾਰ ਕਰਦੇ ਹਾਂ। ਕੂੜੇ ਕਰਕਟ ਨੂੰ ਸਹੀ ਥਾਂ ਤੇ ਰੱਖਣਾ, ਪਲਾਸਟਿਕ ਦੇ ਜ਼ਹਿਰ ਤੋਂ ਬਚਣਾ ਤੇ ਹਰਿਆਵਲ ਦਾ ਪਸਾਰ ਕਰਨਾ ਧਰਤੀ ਮਾਂ ਦੀ ਸੱਚੀ ਸੇਵਾ ਹੈ। ਇੱਕ ਸਾਫ ਸੁਥਰਾ ਆਲਾ ਦੁਆਲਾ, ਮਨੁੱਖੀ ਮਨ ਚ ਨਿਰੋਲ ਸ਼ਾਂਤੀ ਤੇ ਫੁੱਲਾਂ ਦੀ ਮਹਿਕ ਵਰਗੀ

ਸਾਨੂੰ ਬਾਹਰੀ ਸਫਾਈ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਸਾਡਾ ਮਨ ਅੰਦਰੂਨੀ ਵਿਕਾਰਾਂ ਤੋਂ ਮੁਕਤ ਨਹੀਂ ਹੁੰਦਾ। ਜੇਕਰ ਸਾਡੇ ਮਨਾਂ ਚ ਈਰਖਾ, ਨਫ਼ਰਤ, ਲੋਭ ਤੇ ਅਹੰਕਾਰ ਦੀ ਗੰਦਗੀ ਜਮ੍ਹਾਂ ਹੋਏ ਤਾਂ ਕੇਵਲ ਬਾਹਰੀ ਤੌਰ ਤੇ ਧੋਤੇ ਜਾਣ ਨਾਲ ਸੱਚੀ ਸੁੱਚਤਾ ਹਾਸਲ ਨਹੀਂ ਹੁੰਦੀ। ਜ਼ਿੰਦਗੀ ਦਾ ਮਨੋਰਥ ਮਨੁੱਖੀ ਮਨ ਨੂੰ ਪਾਕ ਰੱਖਣਾ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਹੈ। ਸਾਡੇ ਵਿਚਾਰਾਂ ਦੀ ਪਵਿੱਤਰਤਾ, ਬੋਲਾਂ ਚ ਮਿਠਾਸ ਤੇ ਨੀਅਤ ਦੀ ਸਾਫ ਵਹੀ ਅਸਲ ਚ ਮਾਨਸਿਕ ਸੁੱਚਤਾ ਹੈ। ਸਮੇਂ ਅੱਜ ਦੇ ਮਸ਼ੀਨੀ ਤੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਗੰਦਗੀ ਤੇ ਪ੍ਰਦੂਸ਼ਣ ਵੱਡੀ ਚੁਣੌਤੀ ਬਣ ਚੁੱਕੇ ਨੇ, ਉੱਥੇ ਸਵੱਛਤਾ ਨੂੰ ਇੱਕ ਲਹਿਰ ਬਣਾਉਣ ਦੀ ਲੋੜ ਹੈ। ਇਹ ਕੇਵਲ ਇੱਕ ਵਿਅਕਤੀ ਜਾਂ ਸ਼ਾਸਨ ਦਾ ਫਰਜ਼ ਨਹੀਂ, ਸਗੋਂ ਸਾਰੇ ਸਮਾਜ ਦੀ ਸਾਂਝੀ ਜ਼ਿੰਮੇਦਾਰੀ ਹੈ।

ਸਾਨੂੰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਏ ਸਫਾਈ ਦੀ, ਤਾਂ ਆਪਣੇ ਤਨ ਮਨ ਤੇ ਆਪਣੇ ਘਰ ਤੋਂ ਕਰਨੀ ਚਾਹੀਦੀ। ਅਸੀਂ ਰੋਜ਼ ਕੋਈ ਨਾ ਕੋਈ ਇੱਦਾਂ ਦੀ ਮਿਸਾਲ ਦੇਖਦੇ ਹਾਂ ਕਿ ਕਿਸੇ ਇੱਕ ਵਿਅਕਤੀ ਨੇ ਹਜ਼ਾਰਾਂ ਲੱਖਾਂ ਦੀ ਤਾਦਾਦ ਚ ਰੁੱਖ ਬੂਟੇ ਲਾਏ ਨੇ, ਕੋਈ ਸਮੁੰਦਰ ਦੇ ਕੰਢੇ ਤੋਂ ਪਲਾਸਟਿਕ ਤੇ ਹੋਰ ਕਚਰੇ ਨੂੰ ਸਾਫ਼ ਕਰ ਰਿਹਾ, ਕੋਈ ਆਪਣੇ ਗਲੀ ਮੁਹੱਲੇ ਦੀ ਸਫਾਈ ਦੇ ਵਿੱਚ ਸਵੇਰੇ ਆਪਣਾ ਯੋਗਦਾਨ ਦਿੰਦਾ ਹੈ। ਤੇ ਕਈ ਵਾਰ ਵੇਖਦੇ ਹਾਂ ਕਿ ਕਈ ਲੋਕ ਸੜਕਾਂ ਤੇ ਪਏ ਛੋਟੇ ਛੋਟੇ ਟੋਇਆਂ ਨੂੰ ਆਪਣੀ ਮਿਹਨਤ ਨਾਲ ਭਰਦੇ ਨੇ। ਇਹ ਜਜ਼ਬਾ ਹੁੰਦਾ ਕਿੱਥੋਂ? ਇਹ ਜਜ਼ਬਾ ਉਦੋਂ ਹੀ ਤੁਹਾਡੇ ਅੰਦਰ ਪੈਦਾ ਹੁੰਦਾ ਜਦੋਂ ਤੁਸੀਂ ਇਸ ਸਾਰੀ ਕਾਇਨਾਤ ਨੂੰ ਆਪਣਾ ਘਰ ਸਮਝਦੇ। ਹਰ ਬੰਦਾ ਆਪਣੇ ਘਰ ਦੀ ਸਫਾਈ ਬੜੀ ਰੀਝ ਨਾਲ ਬੜੇ ਚਾਅ ਨਾਲ ਕਰਦਾ, ਤੇ ਜੇਕਰ ਇਸ ਕਾਇਨਾਤ ਨੂੰ ਇਸ ਕੁਦਰਤ ਨੂੰ ਅਸੀਂ ਆਪਣਾ ਘਰ ਮੰਨ ਲਈਏ ਤਾਂ ਫਿਰ ਕਿਤੇ ਵੀ ਗੰਦਗੀ ਦਾ ਨਾਂ ਨਿਸ਼ਾਨ ਨਹੀਂ ਰਹੇਗਾ। ਤੇ ਜਿਹੜਾ ਬੰਦਾ ਆਪਣੇ ਮਨ ਦੇ ਵਿੱਚ ਇੱਦਾਂ ਦਾ ਜਜ਼ਬਾ ਧਾਰਨ ਕਰ ਲੈਂਦਾ ਉਹਦਾ ਮਨ ਵੀ ਪਾਕ ਪਵਿੱਤਰ ਹੋ ਹੀ ਜਾਂਦਾ।

ਸੋ ਸਾਮੇਂ ਸਵੱਛਤਾ ਇੱਕ ਇੱਦਾਂ ਦਾ ਪਵਿੱਤਰ ਚਾਨਣ ਜੋ ਜਿਸਮ ਮਨ ਤੇ ਵਾਤਾਵਰਣ ਦੇ ਹਨੇਰੇ ਨੂੰ ਦੂਰ ਕਰਕੇ ਸਾਡੇ ਆਉਣ ਵਾਲੇ ਕੱਲ੍ਹ ਨੂੰ ਖੁਸ਼ਹਾਲ

ਜੀ ਸਾਮੀ ਨੇ ਇਸੀ ਸਿਲਸਿਲਾ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਐਤਵਾਰ ਏ ਤੇ ਐਤਵਾਰ ਨੂੰ ਤੁਹਾਡੇ ਲਈ ਇੱਕ ਖਾਸ ਸਿਲਸਿਲਾ ਲੈ ਕੇ ਆਉਂਦੇ ਹਾਂ। ਸਿਲਸਿਲਾ ਹੁੰਦਾ ਹੈ ਜੀ ਦੋ ਆਰ ਦੀਆਂ ਦੋ ਪਾਰ ਦੀਆਂ।

0: ਜੀ ਸਾਮੇ ਦੋ ਆਰ ਦੀਆਂ ਦੋ ਪਾਰ ਦੀਆਂ ਸਿਲਸਿਲਾ ਲੈ ਕੇ ਹਾਜ਼ਰ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਸ਼ਹਿਰ ਜਲੰਧਰ ਦੀ। ਸਾਮੇ ਜਲੰਧਰ ਇੱਕ ਸ਼ਹਿਰ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਪ੍ਰਾਚੀਨ ਇਤਿਹਾਸ ਤੇ ਪੱਤਰਕਾਰੀ ਦਾ ਇੱਕ ਮਹਾਨ ਕੇਂਦਰ ਹੈ। ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਵਸਿਆ ਇਹ ਸ਼ਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਚੋਂ ਗਿਣਿਆ ਜਾਂਦਾ ਹੈ। ਇਸ ਸ਼ਹਿਰ ਨੇ ਵਕਤ ਦੇ ਨਾਲ ਕਈ ਉਤਰਾਅ ਚੜਾਅ ਵੇਖੇ ਨੇ ਤੇ ਅੱਜ ਇਹ ਸ਼ਹਿਰ ਇੱਕ ਆਧੁਨਿਕ ਮਹਾਂਨਗਰ ਦੇ ਤੌਰ ਤੇ ਵਿਕਸਿਤ ਹੋਇਆ ਹੈ। ਆਖਦੇ ਨੇ ਕਿ ਜਲੰਧਰ ਸ਼ਹਿਰ ਦਾ ਇਤਿਹਾਸ ਮਿਥਿਹਾਸਕ ਕਾਲ ਤੱਕ ਜਾਂਦਾ ਹੈ। ਪਰਮ ਪੁਰਾਣ ਤੇ ਹੋਰ ਪ੍ਰਾਚੀਨ ਗ੍ਰੰਥਾਂ ਅਨੁਸਾਰ ਇਸ ਸ਼ਹਿਰ ਦਾ ਨਾਂ ਦੈਂਤ ਰਾਜੇ ਜਲੰਧਰ ਦੇ ਨਾਂ ਤੇ ਪਿਆ ਮੰਨਿਆ ਜਾਂਦਾ ਹੈ। ਦੂਜੇ ਪਾਸੇ ਕੁਝ ਇਤਿਹਾਸਕਾਰਾਂ ਤੇ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਸ਼ਬਦ ਜਲ ਤੇ ਧਰ ਯਾਨੀ ਪਾਣੀ ਨੂੰ ਧਾਰਨ ਕਰਨ ਵਾਲਾ ਤੋਂ ਬਣਿਆ ਹੈ ਕਿਉਂਕਿ ਇਹ ਦੋ ਦਰਿਆਵਾਂ ਦੇ ਵਿਚਕਾਰਲਾ ਉਪਜਾਊ ਖੇਤਰ ਹੈ। ਮਹਾਭਾਰਤ ਕਾਲ ਵਿਚ ਇਸ ਖੇਤਰ ਨੂੰ ਤ੍ਰਿਗਰਤ ਖੇਤਰ ਵਜੋਂ ਵੀ ਜਾਣਿਆ ਜਾਂਦਾ ਸੀ। ਸਾਰੀ ਆਜ਼ਾਦੀ ਤੋਂ ਬਾਅਦ ਜਦੋਂ 1947 ਵਿਚ ਪੰਜਾਬ ਦੀ ਵੰਡ ਹੋਈ ਤਾਂ ਕੁਝ ਵਕਤ ਲਈ ਜਲੰਧਰ ਨੇ ਭਾਰਤੀ ਪੰਜਾਬ ਦੀ ਪ੍ਰਬੰਧਕੀ ਰਾਜਧਾਨੀ ਵਜੋਂ ਵੀ ਭੂਮਿਕਾ ਨਿਭਾਈ ਜਦੋਂ ਤੱਕ ਚੰਡੀਗੜ੍ਹ ਸ਼ਹਿਰ ਦੀ ਉਸਾਰੀ ਮੁਕੰਮਲ ਨਹੀਂ ਸੀ ਹੋ ਗਈ। ਜਲੰਧਰ ਨੂੰ ਪੰਜਾਬੀ ਪੱਤਰਕਾਰੀ ਤੇ ਪ੍ਰਿੰਟ ਮੀਡੀਆ ਦੀ ਰਾਜਧਾਨੀ ਕਿਹਾ ਜਾਏ ਤਾਂ ਕੋਈ ਅਤਕਥਨੀ ਨਹੀਂ ਹੈ। ਪੰਜਾਬ ਦੇ ਸਾਰੇ ਪ੍ਰਮੁੱਖ ਅਖਬਾਰ ਤੇ ਰਸਾਲਿਆਂ ਦਾ ਜਨਮ ਜਾਂ ਵਿਕਾਸ ਇਸੇ ਸ਼ਹਿਰ ਚ ਹੋਇਆ। ਸਾਹਿਤਕ ਪੱਖੋਂ ਵੀ ਜਲੰਧਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਚ ਵੱਡਾ ਯੋਗਦਾਨ ਪਾਇਆ ਹੈ। ਬਹੁਤ ਸਾਰੇ ਪ੍ਰਸਿੱਧ ਲੇਖਕਾਂ ਕਵੀਆਂ ਤੇ ਬੁੱਧੀਜੀਵੀਆਂ ਨੇ ਇਸ ਸ਼ਹਿਰ ਨੂੰ ਆਪਣੀ ਕਰਮ ਭੂਮੀ ਬਣਾਇਆ। ਬਹੁਤ ਸਾਰੇ ਵੱਡੇ ਵੱਡੇ ਫਿਲਮ ਮੇਕਰ ਫਿਲਮ ਕਲਾਕਾਰ ਇਸੇ ਸ਼ਹਿਰ ਦੇ ਜੰਮ ਪਲ ਸਨ। ਦੂਰਦਰਸ਼ਨ ਕੇਂਦਰ ਤੇ ਆਕਾਸ਼ਵਾਣੀ ਜਲੰਧਰ ਨੇ ਵੀ ਪੰਜਾਬੀ ਸੱਭਿਆਚਾਰ ਨਾਟਕ ਤੇ ਸੰਗੀਤ ਨੂੰ ਘਰ ਘਰ ਪਹੁੰਚਾਉਣ ਚ ਇਤਿਹਾਸਕ ਭੂਮਿਕਾ ਨਿਭਾਈ। ਸਾਵਿੰਦ ਸਾਹਿਤਕ ਤੇ ਇਤਿਹਾਸਕ ਮਹੱਤਵ ਦੇ ਨਾਲ ਨਾਲ ਜਲੰਧਰ ਪੂਰੀ ਦੁਨੀਆਂ ਚ ਆਪਣੀ ਖੇਡ ਸਨਅਤ ਯਾਨੀ ਸਪੋਰਟਸ ਇੰਡਸਟਰੀ ਲਈ ਵੀ ਮਸ਼ਹੂਰ ਏ। ਇੱਥੋਂ ਦੇ ਬਣੇ ਖੇਡਾਂ ਦੇ ਸਮਾਨ ਖਾਸ ਕਰਕੇ ਫੁੱਟਬਾਲ ਕ੍ਰਿਕਟ ਬੈਟ ਤੇ ਹਾਕੀਆਂ ਦੀ ਵਰਤੋਂ ਅੰਤਰਰਾਸ਼ਟਰੀ ਪੱਧਰ ਤੇ ਓਲੰਪਿਕ ਖੇਡਾਂ ਚ ਕੀਤੀ ਜਾਂਦੀ ਏ। ਸੋ ਕਹਿ ਸਕਦੇ ਹਾਂ ਕਿ ਜਲੰਧਰ ਇੱਕ ਇੱਦਾਂ ਦਾ ਸ਼ਹਿਰ ਆ ਜਿਹਨੇ ਆਪਣੇ ਅਮੀਰ ਅਤੀਤ ਨੂੰ ਸਾਂਭਦਿਆਂ ਆਧੁਨਿਕਤਾ ਤੇ ਵਿਕਾਸ ਨੂੰ ਗਲੇ ਲਾਇਆ ਏ। ਇਸ ਦੀ ਮਿੱਟੀ ਵਿਚੋਂ ਪੰਜਾਬੀ ਦੀ ਮਹਿਕ ਅਦਬ ਦੀ ਮਹਿਕ ਮਿਹਨਤੀ ਲੋਕਾਂ ਦੇ ਉਦਮ ਦੀ ਝਲਕ ਤੇ ਪੁਰਾਤਨ ਇਤਿਹਾਸ ਦੀ ਗੂੰਜ ਇੱਕੋ ਸਮੇਂ ਸੁਣਾਈ ਦਿੰਦੀ ਏ।
1: ਵੇਖੋ ਜੀ ਵੇਖੋ ਤੇ ਮੁੰਡੇ ਖੜੇ, ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ, ਤੁਹਾਡਾ ਸ਼ਹਿਰ ਕਿਹੜਾ ਹੈ ਮੁੰਡਿਓ।

ਸਾਨੂੰ ਪੰਜਾਬੀ ਸਾਹਿਤ ਤੇ ਸੂਫੀ ਕਾਵਿ ਦੇ ਵਿੱਚ ਸਾਈਂ ਬੁੱਲੇ ਸ਼ਾਹ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ। ਉਹ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਸੂਫੀ ਕਵੀ ਹੋਏ, ਜਿਨ੍ਹਾਂ ਦੀ ਰਚਨਾ ਅੱਜ ਵੀ ਲੋਕਾਂ ਦੇ ਦਿਲਾਂ ਚ ਵਸਦੀ ਏ। ਉਨ੍ਹਾਂ ਦੀ ਕਵਿਤਾ ਚ ਕਾਫੀਆਂ ਚ ਰੱਬੀ ਇਸ਼ਕ, ਮਨੁੱਖੀ ਬਰਾਬਰੀ ਤੇ ਪਖੰਡਾਂ ਦਾ ਜੋ ਵਿਰੋਧ ਮਿਲਦਾ ਏ, ਉਹ ਉਨ੍ਹਾਂ ਨੂੰ ਆਪਣੇ ਸਮਕਾਲੀ ਵੱਖ ਕਵੀਆਂ ਨਾਲੋਂ ਵੱਖਰਾ ਤੇ ਮਹਾਨ ਬਣਾਉਂਦਾ ਏ। ਸਾਈਂ ਬੁੱਲੇ ਸ਼ਾਹ ਦਾ ਅਸਲ ਨਾਂ ਸੈਯਦ ਅਬਦੁੱਲਾ ਸ਼ਾਹ ਸੀ। ਉਨ੍ਹਾਂ ਦਾ ਜਨਮ 1680 ਈਸਵੀ ਦੇ ਕਰੀਬ ਪਿੰਡ ਉੱਚ ਗਿਲਾਨੀਆਂ, ਰਿਆਸਤ ਬਹਾਵਲਪੁਰ, ਪਾਕਿਸਤਾਨ ਵਿੱਚ ਸੈਯਦ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਕਸੂਰ ਆ ਕੇ ਵਸ ਗਿਆ, ਜਿੱਥੇ ਬੁੱਲੇ ਸ਼ਾਹ ਨੇ ਆਪਣੀ ਮੁੱਢਲੀ ਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਬੁੱਲੇ ਸ਼ਾਹ ਸੈਯਦ ਘਰਾਣੇ ਨਾਲ ਸੰਬੰਧ ਰੱਖਦੇ ਸਨ ਤੇ ਬਹੁਤ ਪੜ੍ਹੇ ਲਿਖੇ ਵਿਦਵਾਨ ਸਨ, ਪਰ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਲਾਹੌਰ ਦੇ ਸ਼ਾਹ ਇਨਾਇਤ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ। ਬੁੱਲੇ ਨੇ ਪੰਜਾਬੀ ਸਾਹਿਤ ਨੂੰ ਬਹੁਤ ਅਮੀਰ ਕੀਤਾ ਹੈ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਪੰਜਾਬੀ ਸੂਫੀ ਕਾਵਿ ਦਾ ਵੱਡਾ ਖਜ਼ਾਨਾ ਨੇ। ਬੁੱਲੇ ਸ਼ਾਹ ਦੀ ਕਾਫੀਆਂ ਦਾ ਧੁਰਾ ਇਸ਼ਕ ਏ। ਉਨ੍ਹਾਂ ਮੁਤਾਬਕ ਰੱਬ ਨੂੰ ਪਾਉਣ ਦਾ ਇੱਕੋ ਇੱਕ ਰਾਹ ਏ ਮੁਹੱਬਤ, ਪ੍ਰੇਮ। ਉਹ ਆਪਣੇ ਮੁਰਸ਼ਦ ਤੇ ਰੱਬ ਨੂੰ ਇੱਕੋ ਰੂਪ ਚ ਵੇਖਦੇ ਨੇ। ਉਨ੍ਹਾਂ ਦਾ ਮਸ਼ਹੂਰ ਕਲਾਮ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ, ਇਸੇ ਰੂਹਾਨੀ ਇਸ਼ਕ ਦੀ ਸਿਖਰੇ। ਬੁੱਲੇ ਸ਼ਾਹ ਨੇ ਆਪਣੇ ਸਮੇਂ ਦੇ ਕਰਮ ਕਾਂਡਾਂ ਦਾ ਵਿਰੋਧ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਰੱਬ ਇਨਸਾਨ ਦੇ ਆਪਣੇ ਅੰਦਰ ਵਸਦਾ ਏ। ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ ਸੌ ਸੌ ਹਜ ਕਰ ਆਈਏ। ਬੁੱਲੇ ਸ਼ਾਹ ਨੇ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀ ਸਭ ਤੋਂ ਮਸ਼ਹੂਰ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ

ਮਨੁੱਖੀ ਹੋਣ ਤੇ ਆਤਮ ਗਿਆਨ ਦਾ ਸਭ ਤੋਂ ਵੱਡਾ ਪ੍ਰਗਟਾਵਾ ਹੈ। ਇਹ ਕਾਫੀ ਬੰਦੇ ਨੂੰ ਆਪਣੀ ਹੋਂਦ ਤਲਾਸ਼ਣ ਦੀ ਵੱਡੀ ਪ੍ਰੇਰਨਾ ਦਿੰਦੀ ਹੈ। ਬਾਦਸ਼ਾਹ ਦੀਆਂ ਕਾਫੀਆਂ ਦੀ ਭਾਸ਼ਾ ਠੇਠ ਸਰਲ ਤੇ ਲੋਕ ਮੁਹਾਵਰੇ ਵਾਲੀ ਪੰਜਾਬੀ ਸੀ। ਖਾਸ ਕਰਕੇ ਸਮੇਂ ਦੇ ਵਿੱਚ ਲਹਿੰਦੀ ਤੇ ਮਾਝੀ ਦਾ ਮਿਸ਼ਰਣ ਸਾਨੂੰ ਮਿਲਦਾ ਹੈ। ਉਹਨਾਂ ਨੇ ਕਾਫੀ ਸੀ ਹਰਫੀ ਅਠਵਾਰਾ ਬਾਰਾਂਮਾਂਹ ਦੋੜੇ ਤੇ ਹੋਰ ਕਈ ਕਾਵਿ ਰੂਪਾਂ ਦੀ ਰਚਨਾ ਕੀਤੀ। ਸਾਈਂ ਬੁੱਲੇ ਸ਼ਾਹ ਦਾ ਦੇਹਾਂਤ 1757 ਈਸਵੀ ਚ ਹੋਇਆ ਤੇ ਉਹਨਾਂ ਦਾ ਮਜ਼ਾਰ ਕਸੂਰ ਵਿਚ ਏ। ਬੁੱਲੇ ਸ਼ਾਹ ਇਕ ਕਵੀ ਨਹੀਂ ਸਗੋਂ ਇਕ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਵੀ ਸਨ। ਉਹਨਾਂ ਦੀਆਂ ਕਾਫੀਆਂ ਸਮੇਂ ਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਜਾਂਦੀਆਂ ਨੇ। ਅੱਜ ਵੀ ਜਦੋਂ ਕੋਈ ਸੂਫੀ ਸੰਗੀਤ ਸੁਣਦਾ ਜਾਂ ਗਾਉਂਦਾ ਏ ਤਾਂ ਬੁੱਲੇ ਸ਼ਾਹ ਦਾ ਕਲਾਮ ਸਭ ਤੋਂ ਪਹਿਲਾਂ ਬੁੱਲਾਂ ਤੇ ਆਉਂਦਾ ਏ। ਉਹਨਾਂ ਦਾ ਰੂਹਾਨੀ ਸੁਨੇਹਾ ਆਉਣ ਵਾਲੀਆਂ ਕਈ ਨਸਲਾਂ ਨੂੰ ਪਿਆਰ ਤੇ ਮੁਹੱਬਤ ਦਾ ਰਾਹ ਦਿਖਾਉਂਦਾ ਰਹੇਗਾ।

ਸਾਨੂੰ ਸਾਈ ਬੁੱਲੇ ਸ਼ਾਹ ਦੀ ਗੱਲ ਤੁਰੇ ਤੇ ਕਸੂਰ ਸ਼ਹਿਰ ਦਾ ਜ਼ਿਕਰ ਨਾ ਆਏ, ਇਹ ਹੋ ਹੀ ਨਹੀਂ ਸਕਦਾ। ਲਾਹੌਰ ਤੋਂ ਮਹਿਜ਼ ਕੁਝ ਕਿਲੋਮੀਟਰ ਦੂਰ ਭਾਰਤ ਪਾਕ ਹੱਦ ਤੇ ਨੇੜੇ ਵਸਿਆ ਇਹ ਸ਼ਹਿਰ ਆਪਣੇ ਅੰਦਰ ਸਦੀਆਂ ਦਾ ਇਤਿਹਾਸ, ਸੂਫੀਆਨਾ ਰੰਗ ਤੇ ਅਮੀਰ ਸਾਹਿਤਕ ਵਿਰਾਸਤ ਸਮੋ ਕੇ ਬੈਠਾ ਹੈ। ਮਿਥਿਹਾਸਕ ਹਵਾਲਿਆਂ ਤੇ ਲੋਕ ਕਥਾਵਾਂ ਮੁਤਾਬਕ ਕਸੂਰ ਸ਼ਹਿਰ ਦੀ ਨੀਂਹ ਭਗਵਾਨ ਰਾਮ ਜੀ ਦੇ ਪੁੱਤਰ ਕੁਸ਼ ਨੇ ਰੱਖੀ, ਜਿਵੇਂ ਲਾਹੌਰ ਦੀ ਨੀਂਹ ਉਨ੍ਹਾਂ ਦੇ ਦੂਜੇ ਪੁੱਤਰ ਲਵ ਨੇ ਰੱਖੀ ਮੰਨੀ ਜਾਂਦੀ ਹੈ। ਪੁਰਾਣੇ ਵੇਲਿਆਂ ਚ ਇਸ ਨੂੰ ਕੁਸ਼ਾਵਤੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਇਹ ਸ਼ਹਿਰ ਪੁਰਾਤਨ ਕਾਲ ਤੋਂ ਹੀ ਆਪਣੀ ਇਤਿਹਾਸਕ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਵਕਤ ਦੇ ਨਾਲ ਇਸ ਦਾ ਨਾਂ ਬਦਲ ਕੇ ਕਸੂਰ ਪੈ ਗਿਆ। ਅਰਬੀ ਭਾਸ਼ਾ ਚ ਕਸਰ ਦਾ ਅਰਥ ਆ ਕਿਲਾ ਜਾਂ ਮਹਿਲ ਤੇ ਕਸੂਰ ਇਸ ਦਾ ਬਹੁ ਵਚਨ ਆ। ਇਤਿਹਾਸ ਗਵਾਹ ਹੈ ਕਿ ਇਸ ਸ਼ਹਿਰ ਵਿਚ ਕਈ ਛੋਟੇ ਵੱਡੇ ਕਿਲੇ ਮੌਜੂਦ ਸਨ, ਜਿਸ ਕਰਕੇ ਇਸ ਦਾ ਇਹ ਨਾਮਕਰਨ ਹੋਇਆ। ਮੱਧਕਾਲੀ ਇਤਿਹਾਸ ਚ ਕਸੂਰ ਅਫਗਾਨ ਪਠਾਣਾ ਦਾ ਇਕ ਵੱਡਾ ਗੜ੍ਹ ਰਿਹਾ ਹੈ। ਖਾਸ ਕਰਕੇ ਖੇਸ਼ਕੀ ਕਬੀਲੇ ਦੇ ਪਠਾਣਾ ਨੇ ਇੱਥੇ ਲੰਮਾ ਸਮਾਂ ਰਾਜ ਕੀਤਾ ਤੇ ਇਸ ਸ਼ਹਿਰ ਨੂੰ ਆਪਣੀ ਤਾਕਤ ਦਾ ਮਰਕਜ਼ ਬਣਾਇਆ। 18ਵੀਂ ਸਦੀ ਦੇ ਅੰਤ ਵਿਚ ਤੇ 19ਵੀਂ ਸਦੀ ਦੇ ਸ਼ੁਰੂ ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਫੌਜਾਂ ਨੇ ਕਸੂਰ ਤੇ ਕਈ ਹਮਲੇ ਕੀਤੇ। ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੀ ਅਗਵਾਈ ਹੇਠ 1807 ਈਸਵੀ ਚ ਕਸੂਰ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਖਾਲਸਾ ਰਾਜ ਦਾ ਹਿੱਸਾ ਬਣਾਇਆ ਗਿਆ। ਕਸੂਰ ਦੀ ਜਿੱਤ ਨੇ ਸਿੱਖ ਸਾਮਰਾਜ ਦੀਆਂ ਜੜ੍ਹਾਂ ਹੋਰ ਮਜ਼ਬੂਤ ਕੀਤੀਆਂ। ਰੂਹਾਨੀ ਤੇ ਸਾਹਿਤਕ ਪੱਖੋਂ ਜਦੋਂ ਕਸੂਰ ਦੀ ਗੱਲ ਤੁਰਦੀ ਏ ਜਾਂ ਇਹਦਾ ਜ਼ਿਕਰ ਆਉਂਦਾ ਏ ਤਾਂ ਸਭ ਤੋਂ ਪਹਿਲਾਂ ਨਾਂ ਸਾਈ ਬੁੱਲੇ ਸ਼ਾਹ ਦਾ ਆਉਂਦਾ ਏ। ਕਸੂਰ ਨੂੰ ਸਾਈ ਬੁੱਲੇ ਸ਼ਾਹ ਦਾ ਸ਼ਹਿਰ ਵੀ ਕਿਹਾ ਜਾਂਦਾ ਏ।

ਬਾਦ ਸ਼ਾਹ ਹੋਰਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਇਸੇ ਸ਼ਹਿਰ ਦੀਆਂ ਗਲੀਆਂ ਚ ਗੁਜ਼ਾਰਿਆ। ਰੱਬੀ ਇਸ਼ਕ ਚ ਰੰਗੀਆਂ ਕਾਫੀਆਂ ਰਚੀਆਂ ਤੇ ਪਖੰਡਾਂ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਦਾ ਮਜ਼ਾਰ ਅੱਜ ਵੀ ਕਸੂਰ ਵਿਚ ਸਥਿਤ ਏ, ਜੋ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਤੇ ਸਾਹਿਤ ਪ੍ਰੇਮੀਆਂ ਲਈ ਇਕ ਵੱਡਾ ਖਿੱਚ ਦਾ ਕੇਂਦਰ ਏ। ਸਾਹਮਣੇ ਇਸ ਤੋਂ ਇਲਾਵਾ ਹਜ਼ਰਤ ਬਾਬਾ ਕਮਾਲ ਚਿਸ਼ਤੀ ਵਰਗੇ ਹੋਰ ਮਹਾਨ ਸੂਫੀ ਸੰਤਾਂ ਦਾ ਸਬੰਧ ਵੀ ਕਸੂਰ ਨਾਲ ਰਿਹਾ ਏ। ਸੂਫੀਵਾਦ ਨੇ ਇਸ ਸ਼ਹਿਰ ਦੇ ਸਭਿਆਚਾਰ ਨੂੰ ਇਕ ਰੂਹਾਨੀ ਛੋਹ ਦਿੱਤੀ ਏ। ਇਸ ਦੀ ਮਿੱਟੀ ਵਿਚ ਇਸ਼ਕ ਹਕੀਕੀ ਦੀ ਮਹਿਕ ਆਉਂਦੀ ਏ। ਕਸੂਰ ਦੀ ਧਰਤੀ ਨੇ ਕਈ ਮਹਾਨ ਕਲਾਕਾਰਾਂ ਤੇ ਸੰਗੀਤਕਾਰਾਂ ਨੂੰ ਜਨਮ ਦਿੱਤਾ। ਹਿੰਦ ਪਾਕ ਦੀ ਮਸ਼ਹੂਰ ਗਾਇਕਾ ਮਲਿਕਾ ਤਰੰਨੁਮ, ਨੂਰ ਜਹਾਂ ਤੇ ਪਟਿਆਲਾ ਘਰਾਣੇ ਦੇ ਉੱਗੇ ਸ਼ਾਸਤਰੀ ਗਾਇਕ ਉਸਤਾਦ ਬੜੇ ਗੁਲਾਮ ਅਲੀ ਖਾਂ, ਉਨ੍ਹਾਂ ਦਾ ਜਨਮ ਵੀ ਕਸੂਰ ਚ ਹੀ ਹੋਇਆ ਸੀ। ਕਸੂਰ ਸਿਰਫ ਇਕ ਸ਼ਹਿਰ ਨਹੀਂ, ਇਹ ਕਹਿ ਸਕਦੇ ਹਾਂ ਕਿ ਇਹ ਸਾਂਝੇ ਪੰਜਾਬ ਦੀ ਧੜਕਦੀ ਰੂਹ ਦਾ ਇਕ ਅਟੁੱਟ ਹਿੱਸਾ ਏ। ਇਸ ਦੀ ਮਿੱਟੀ ਚ ਯੋਧਿਆਂ ਦੀ ਬਹਾਦਰੀ, ਸੰਗੀਤਕਾਰਾਂ ਦੀਆਂ ਸੁਰਾਂ ਤੇ ਸੂਫੀਆਂ ਦੇ ਇਸ਼ਕ ਹਕੀਕੀ ਦਾ ਸੁਮੇਲ ਏ। ਭਾਵੇਂ 1947 ਦੀ ਵੰਡ ਨੇ ਕਸੂਰ ਨੂੰ ਭਾਰਤੀ ਪੰਜਾਬ ਤੋਂ ਭੂਗੋਲਿਕ ਤੌਰ ਤੇ ਵੱਖ ਕਰ ਦਿੱਤਾ, ਪਰ ਪੰਜਾਬੀ ਸਾਹਿਤ, ਇਤਿਹਾਸ ਤੇ ਸੂਫੀ ਕਾਵਿ ਦੇ ਪੰਨਿਆਂ ਤੇ ਕਸੂਰ ਦੀ ਹਮੇਸ਼ਾ ਅਹਿਮੀਅਤ ਬਣੀ ਰਹੇਗੀ ਤੇ ਇਹਦਾ ਨਾਂ ਸੁਨਹਿਰੇ ਅੱਖਰਾਂ ਚ ਚਮਕਦਾ ਰਹੇਗਾ।

ਸਾਨੂੰ ਪੰਜਾਬ ਦੀ ਧਰਤੀ ਨੇ ਬਹੁਤ ਵੱਡੇ ਵੱਡੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ, ਚਾਹੇ ਉਹ ਸੰਗੀਤ ਦਾ ਖੇਤਰ ਹੋਏ ਚਾਹੇ

ਬਹਾਦਰ ਜਾਂ ਸਾਹਿਬ ਦਾ ਖੇਤਰ ਤੇ ਜਾਂ ਫਿਲਮਾਂ ਦਾ ਖੇਤਰ ਹੋਏ। ਪੰਜਾਬ ਦੀ ਧਰਤੀ ਕਲਾ ਦੇ ਮਾਮਲੇ ਚ ਹਮੇਸ਼ਾ ਬਹੁਤ ਜ਼ਰਖੇਜ਼ ਰਹੀ ਹੈ। ਇਦਾਂ ਦਾ ਹੀ ਇੱਕ ਕਲਾਕਾਰ ਸੀ ਬਲਰਾਜ ਸਾਹਨੀ। 1 ਮਈ 1913 ਨੂੰ ਰਾਵਲ ਪਿੰਡੀ ਚ ਉਹਨਾਂ ਦਾ ਜਨਮ ਹੋਇਆ। ਉਹਨਾਂ ਦਾ ਅਸਲ ਨਾਂ ਯੁਧਿਸ਼ਟਰ ਸਾਹਨੀ ਸੀ, ਪਰ ਘਰਦਿਆਂ ਲਈ ਇਹ ਨਾਂ ਬੋਲਣਾ ਥੋੜਾ ਔਖਾ ਸੀ, ਖਾਸ ਕਰਕੇ ਘਰ ਦੀਆਂ ਬਜ਼ੁਰਗ ਔਰਤਾਂ ਲਈ, ਤੇ ਨਾਂ ਥੋੜਾ ਜਿਹਾ ਸੌਖਾ ਕਰਕੇ ਬਲਰਾਜ ਰੱਖ ਦਿੱਤਾ। ਬਲਰਾਜ ਉਹਨਾਂ ਨੇ ਗੌਰਮੈਂਟ ਕਾਲਜ ਲਾਹੌਰ ਤੋਂ ਅੰਗਰੇਜ਼ੀ ਸਾਹਿਤ ਚ ਐਮਏ ਕੀਤੀ। ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਰਵਿੰਦਰ ਨਾਥ ਟੈਗੋਰ ਦੀ ਸੰਸਥਾ ਸ਼ਾਂਤੀ ਨਿਕੇਤਨ ਚ ਅਧਿਆਪਕ ਬਣ ਗਏ, ਜਿੱਥੇ ਉਹਨਾਂ ਨੂੰ ਸਾਹਿਤਕ ਤੇ ਸਭਿਆਚਾਰਕ ਚੇਟਕ ਲੱਗੀ। ਬਾਅਦ ਵਿਚ ਉਹ BBC ਲੰਡਨ ਚ ਹਿੰਦੀ ਪ੍ਰਸਾਰਕ ਵਜੋਂ ਵੀ ਕੰਮ ਕਰਦੇ ਰਹੇ। ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸਾਦਗੀ ਭਰੀ ਅਦਾਕਾਰੀ ਤੇ ਖਾਸ ਕਰਕੇ ਸੰਜੀਦਾ ਰੋਲ ਦੇ ਵਿਚ ਉਹ ਕਹਿੰਦੇ ਨੇ ਕਿ ਜਾਨ ਪਾ ਦਿੰਦੇ ਸਨ। 2 ਬੀਘਾ ਜ਼ਮੀਨ, ਕਾਬਲੀ ਵਾਲਾ, ਗਰਮ ਹਵਾ ਤੇ ਵਕਤ ਵਰਗੀਆਂ ਫਿਲਮਾਂ ਭਾਰਤੀ ਇਤਿਹਾਸ ਦੇ ਵਿਚ ਕਲਾਸਿਕ ਮੰਨੀਆਂ ਜਾਂਦੀਆਂ ਨੇ। ਬਲਰਾਜ ਸਾਹਨੀ ਨੇ ਆਪਣੀ ਸਾਹਿਤਕ ਯਾਤਰਾ ਹਿੰਦੀ ਤੇ ਅੰਗਰੇਜ਼ੀ ਤੋਂ ਸ਼ੁਰੂ ਕੀਤੀ, ਪਰ ਬਾਅਦ ਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੋ ਗੱਲ ਉਹ ਆਪਣੀ ਮਾਂ ਬੋਲੀ ਪੰਜਾਬੀ ਚ ਕਹਿ ਸਕਦੇ ਨੇ ਉਹ ਕਿਸੇ ਹੋਰ ਭਾਸ਼ਾ ਚ ਨਹੀਂ ਆਖੀ ਜਾ ਸਕਦੀ। ਉਨ੍ਹਾਂ ਨੇ ਸਫ਼ਰਨਾਮਾ ਸਾਹਿਤ ਨੂੰ ਮੇਰਾ ਪਾਕਿਸਤਾਨੀ ਸਫ਼ਰਨਾਮਾ ਤੇ ਮੇਰਾ ਰੂਸੀ ਸਫ਼ਰਨਾਮਾ ਵਰਗੇ ਸ਼ਾਹਕਾਰ ਦਿੱਤੇ। ਮੇਰਾ ਪਾਕਿਸਤਾਨੀ ਸਫ਼ਰਨਾਮਾ, ਜੇਕਰ ਉਸਦਾ ਸ਼ੈਲੀ ਦੀ ਗੱਲ ਕਰ ਲਈਏ ਜਾਂ ਜਿਸ ਅੰਦਾਜ਼ ਚ ਉਨ੍ਹਾਂ ਨੇ ਲਿਖਿਆ, ਉਹ ਕਿਉਂਕਿ ਉਸ ਧਰਤੀ ਦੇ ਜੰਮਪਲ ਸਨ, ਯਾਨੀ ਸਾਂਝੇ ਪੰਜਾਬ ਦੇ ਰਾਵਲ ਪਿੰਡੀ ਦੇ, ਤਾਂ ਉਨ੍ਹਾਂ ਨੇ ਬੜੀ ਭਾਵੁਕਤਾ ਨਾਲ ਔਰ ਕਹਿੰਦੇ ਨੇ ਕਿ ਦਿਲ ਨਾਲ ਉਸ ਸਫ਼ਰਨਾਮੇ ਨੂੰ ਲਿਖਿਆ, ਜਿੱਥੇ ਉਹ ਆਪਣੇ ਬਚਪਨ ਦੀਆਂ ਗਲੀਆਂ, ਆਪਣੇ ਰਿਸ਼ਤੇਦਾਰਾਂ, ਘਰ ਤੇ ਹੋਰਨਾਂ ਨੂੰ ਯਾਦ ਕਰਦੇ ਭਾਵੁਕ ਹੁੰਦੇ ਨੇ। ਉਨ੍ਹਾਂ ਦੀ ਲਿਖਣ ਦੀ ਜਿਹੜੀ ਸ਼ੈਲੀ ਆ ਉਹ ਬੜੀ ਸਾਦੀ ਆ, ਸਰਲ ਆ, ਤੇ ਉਹਦੇ ਵਿਚ ਇਕ ਝਰਨੇ ਵਰਗੀ ਰਵਾਨਗੀ ਆ। ਉਨ੍ਹਾਂ ਦੀ ਵਾਰਤਕ ਦੇ ਵਿਚ ਕੋਈ ਵੀ ਮਨੋਟੀਪਨ ਨਹੀਂ ਆ। ਬਲਰਾਜ ਸਾਹਨੀ ਦਾ ਪੰਜਾਬੀ ਭਾਸ਼ਾ ਨਾਲ ਇਸ਼ਕ ਜਿਹੜਾ ਉਹਦਾ ਇਬਾਦਤ ਵਰਗਾ ਸੀ। 1972 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਕਨਵੋਕੇਸ਼ਨ ਮੌਕੇ ਦਿੱਤਾ ਗਿਆ ਉਨ੍ਹਾਂ ਦਾ ਭਾਸ਼ਣ ਪੰਜਾਬੀ ਸਾਹਿਤ ਤੇ ਇਤਿਹਾਸ ਚ ਇਕ ਇਤਿਹਾਸਕ ਦਸਤਾਵੇਜ਼ ਮੰਨਿਆ ਜਾਂਦਾ ਏ। ਇਸ ਭਾਸ਼ਣ ਚ ਉਨ੍ਹਾਂ ਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਹੋਣ ਤੇ ਤਿੱਖੀ ਆਲੋਚਨਾ ਕੀਤੀ ਤੇ ਅਪੀਲ ਕੀਤੀ ਕਿ ਪੰਜਾਬੀ ਨੂੰ ਹਰ ਪੱਧਰ ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। 13 ਅਪ੍ਰੈਲ 1973 ਨੂੰ ਬਲਰਾਜ ਸਾਹਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰ ਉਹ ਸਿਰਫ ਇਕ ਵਿਅਕਤੀ ਨਹੀਂ ਸਗੋਂ ਆਪਣੇ ਆਪ ਚ ਪੂਰੀ ਸੰਸਥਾ ਸਨ। ਉਨ੍ਹਾਂ ਨੇ ਸਾਬਤ ਕੀਤਾ ਕਿ ਕਲਾਕਾਰ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ, ਉਹ ਸਮਾਜ ਦਾ ਦਰਪਣ ਤੇ ਬੌਧਿਕ ਆਗੂ ਵੀ ਹੁੰਦਾ ਏ। ਪੰਜਾਬੀ ਸਾਹਿਤ ਨੂੰ ਦਿੱਤੀਆਂ ਉਨ੍ਹਾਂ ਦੀਆਂ ਬੇਮਿਸਾਲ ਰਚਨਾਵਾਂ ਕਰਕੇ ਪੰਜਾਬੀ ਸਾਹਿਤ ਤੇ ਕਲਾ ਜਗਤ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ।

ਜੀ ਸਾਮਿਨ, ਇਹ ਸੀ ਸਿਲਸਿਲਾ ਦੋ ਆਰ ਦੀਆਂ ਦੋ ਪਾਰ ਦੀਆਂ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਿਲਸਿਲਾ ਪਸੰਦ ਆਇਆ ਹੋਵੇਗਾ। ਤੇ ਆਪਾਂ ਹੁਣ ਵਧੀਆ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਸਾਮਿਨ ਦੋ ਰੰਗ। ਦੋ ਰੰਗ ਦੇ ਵਿੱਚ ਅੱਜ ਤੁਸੀਂ ਪਵਨਦੀਪ ਕੌਰ ਦੀ ਆਵਾਜ਼ ਦੇ ਵਿੱਚ ਰੱਤੀ, ਜੁਗਨੀ, ਮਾਹੀਆ ਤੇ ਮਿਰਜ਼ਾ ਸੁਣੋਗੇ।

0: ਇਹ ਤਾਂ ਘਰ ਭਾਈ ਚੱਲੂਗਾ ਕਿੱਦਾਂ?
1: ਇੱਕ ਚੀਜ਼ ਹੈ ਜੀ, ਆਪਾਂ ਕਹਿੰਦੇ ਕਮਾਈ ਵੱਧ ਕਰੀਏ, ਪਰ ਜੇਕਰ ਆਪਾਂ ਖਰਚਾ ਘਟਾ ਲਈਏ ਤੇ ਕਮਾਈ ਆਪੇ ਵੱਧ ਗਈ।
0: ਬਿਲਕੁਲ ਬਿਲਕੁਲ।
1: ਤੇ ਸਫਾਈ ਕਰਨੀ ਸ਼ੁਰੂ ਕਰੀਏ ਤੇ ਇਹਦੇ ਨਾਲੋਂ ਚੰਗਾ ਇਹ ਨਹੀਂ, ਆਪਾਂ ਗੰਦ ਪਾਉਣਾ ਹੀ ਬੰਦ ਕਰ ਦਈਏ।
0: ਕੀ ਬਾਤ ਆ, ਆਹ ਤਾਂ ਤੁਸੀਂ ਸਹੀ ਲਾਤੀ ਗੱਲ,
1: ਠੀਕ ਹੈ ਨਾ ਜੀ?
0: ਬਿਲਕੁਲ।
1: ਤੇ ਤੁਸੀਂ ਆਪਣਾ ਚੁਗਿਰਦਾ ਸਾਫ ਕਰਨ ਲਈ ਕਦੋਂ ਮਿੱਟੀ ਮਿੱਟੀ ਹੋ ਰਹੇ ਹੋ?
0: ਬਸ ਜੀ, ਮੈਂ ਤਾਂ ਹੁਣ ਬਸ ਤੁਹਾਡੇ ਕੋਲੋਂ ਜਾਂਦੇ ਹੀ ਪਹਿਲਾਂ ਤਾਂ ਆਪਾਂ ਆਪਣੇ ਆਲੇ ਦੁਆਲਾ ਸਾਰਾ ਘਰ ਦੇ ਬਾਹਰ ਜਿਹੜਾ ਉਹ ਸਾਫ ਕਰਨਾ
1: ਕਰਨਾ ਵੀ ਚਾਹੀਦਾ ਜੀ, ਕਿਉਂਕਿ ਜਿੱਥੇ ਸਫਾਈ ਖੁਦਾਈ ਦੇ ਨਾਲ ਨਾਲ, ਜੇ ਆਪਾਂ ਉੱਥੇ ਖੁਸ਼ ਨਹੀਂ ਹੋ, ਗੰਦਗੀ ਦੇਖ ਕੇ ਸਾਨੂੰ ਕੁਛ ਹੁੰਦਾ ਵੇ, ਤੇ ਸਾਡਾ ਮਾਲਕ ਪਰਮਾਤਮਾ ਉਸ ਜਗ੍ਹਾ ਤੇ ਕਿੱਦਾਂ ਆਏਗਾ?
0: ਬਿਲਕੁਲ ਬਿਲਕੁਲ।
1: ਤੇ ਜੇਕਰ ਸਹੀ ਸਫਾਈ ਰੱਖੀ ਜਾਵੇ ਤੇ ਸਹੀ ਚੁਗਿਰਦਾ ਰੱਖਿਆ ਜਾਵੇ ਤੇ ਸਾਡਾ ਪਿੰਡ ਹੀ ਵਿਦੇਸ਼ਾਂ ਨਾਲੋਂ ਘੱਟ ਨਹੀਂ ਹੈ।
0: ਬਿਲਕੁਲ ਬਿਲਕੁਲ। ਉੱਥੇ ਸਾਰਾ ਇਸੇ ਕਰਕੇ ਸਿਸਟਮ, ਸਾਰੇ ਲੋਕ ਉੱਥੇ ਜਾਂਦੇ ਆ ਕਿ ਹਰ ਚੀਜ਼ ਜਿਹੜੀ ਹੈ ਨਾ ਆਪਣੀ ਪ੍ਰੋਪਰ ਜਗ੍ਹਾ ਦੇ ਉੱਤੇ ਆ, ਸਾਫ ਸੁਥਰੀਆਂ ਚੀਜ਼ਾਂ।
1: ਤੇ ਇੱਕ ਵਾਰਤਾ ਸੁਣਾਉਂਦੇ ਤੁਹਾਨੂੰ,
0: ਸੁਣਾਓ ਜੀ,
1: ਰਾਹੁਲ ਕਪੂਰ ਦੀ। ਤੇ ਵਾਰਤਾ ਦਾ ਵਿਸ਼ਾ ਹੈ ਹਾੜੀ ਲਈ ਹਰੇ ਚਾਰੇ।
0: ਠੀਕ ਹੈ ਜੀ, ਆਓ ਸੁਣਦੇ ਹਾਂ।
1: ਸੁਣਦੇ ਹਾਂ।
2: ਸਾਰਿਆਂ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ। ਮੈਂ ਡਾਕਟਰ ਰਾਹੁਲ ਕਪੂਰ, ਸੀਨੀਅਰ ਚਾਰਾ ਬਿਲਡਰ, ਅੱਜ ਤੁਹਾਡੇ ਰੂਬਰੂ ਹੋ ਰਿਹਾ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਿਲਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿੱਚ ਸੀਨੀਅਰ ਚਾਰਾ ਬਿਲਡਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਮੇਰਾ 18 ਸਾਲ ਦਾ ਅਨੁਭਵ ਹੈ। ਮੈਨੂੰ ਜਿਹੜਾ ਐਕਸਪੀਰੀਅੰਸ ਹੈ ਉਹ ਚਾਰਿਆਂ ਦਾ 18 ਸਾਲ ਦਾ ਹੋ ਗਿਆ ਹੈ। ਅੱਜ ਜਿਹੜਾ ਆਪਣਾ ਵਿਸ਼ਾ ਰੱਖਿਆ ਹੈ ਉਹ ਹੈ ਹਾੜੀ ਦੇ ਚਾਰਿਆਂ ਦੀ ਕਾਸ਼ਤ ਕਿਵੇਂ ਕਰੀਏ, ਕਿਵੇਂ ਆਪਾਂ ਚੋਖਾ ਮੁਨਾਫਾ ਲੈ ਸਕਦੇ ਹਾਂ ਡੈਰੀ ਦੇ ਧੰਦੇ ਤੋਂ, ਜਦੋਂ ਆਪਾਂ ਹਰੇ ਚਾਰੇ ਆਪਾਂ ਚਾਰ ਰਹੇ ਹਾਂ ਆਪਣੇ ਡੰਗਰਾਂ ਵਾਸਤੇ, ਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਮੁੱਖ ਧਿਆਨ ਰੱਖਣ ਦੀ ਲੋੜ ਹੈ ਤੇ ਕਿਹੜੇ ਕਿਹੜੇ ਨੁਕਤੇ ਅਸੀਂ ਅਪਣਾਉਣੇ ਹਨ ਤਾਂ ਕਿ ਅਸੀਂ ਹਰੇ ਚਾਰੇ ਜਿਹੜੇ ਹੈ ਉਹ ਵਧੀਆ ਢੰਗ ਨਾਲ ਉਤਪਾਦਨ ਕਰਕੇ ਤੇ ਆਪਣੇ ਪਸ਼ੂਆਂ ਦੀ ਸਿਹਤ ਵੀ ਠੀਕ ਰੱਖੀਏ ਤੇ ਆਪਾਂ ਜਿਹੜਾ ਹੈ ਉਹ ਬਹੁਤ ਹੀ ਘੱਟ ਖਰਚਾ ਕਰਕੇ ਆਪਾਂ ਵੱਧ ਮੁਨਾਫਾ ਕਮਾ ਸਕਦੇ ਹਾਂ। ਤੋ ਇਸ ਵਿੱਚ ਸਭ ਤੋਂ ਪਹਿਲਾਂ ਮੇਰੀ ਜਿਹੜੀ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਮੰਤਵ ਹੈ ਉਹ ਮੈਂ ਇਹ ਦੱਸਣਾ ਚਾਹਾਂਗਾ ਵੀ ਜਿਹੜਾ ਚਾਰੇ ਹਰੇ ਚਾਰੇ ਹੈ ਉਹਦਾ ਸਾਡੇ ਜਿਹੜੇ ਡੇਅਰੀ ਦਾ ਜਿਹੜਾ ਧੰਦਾ ਹੈ ਉਹ ਉਹਦੇ ਚ ਉਹਦਾ ਕੀ ਰੋਲ ਹੈ, ਮਤਲਬ ਉਹਦੇ ਚ ਉਹਦਾ ਕੀ ਹਰੇ ਚਾਰਿਆਂ ਦਾ ਕੀ ਰੋਲ ਹੈ? ਤੋ ਹਰੇ ਚਾਰੇ ਜਿਹੜੇ ਹੈ ਉਹ ਇੱਕ ਤਾਂ ਪਹਿਲੀ ਗੱਲ ਹੈ ਵੀ ਜਿਵੇਂ ਆਪਾਂ ਤਾਜ਼ੀ ਰੋਟੀ ਖਾਂਦੇ ਹਾਂ ਉਵੇਂ ਹੀ ਸਾਡਾ ਹਰੇ ਚਾਰਿਆਂ ਦਾ ਰੋਲ ਹੈ। ਹਰੇ ਚਾਰੇ ਪਾਵਾਂਗੇ ਤਾਂ ਸਾਡੀ ਜਿਹੜੀ ਦੁੱਧ ਦੀ ਜਿਹੜੀ ਉਤਪਾਦਨ ਹੈ ਉਹ ਵਧੂਗਾ ਤੇ ਉਹ ਲੋ ਕੋਸਟ ਮਤਲਬ ਵੀ ਘੱਟ ਖਰਚਾ ਕਰਕੇ ਅਸੀਂ ਵੱਧ ਉਤਪਾਦਨ ਲੈ ਸਕਦੇ ਹਾਂ ਤੇ ਉਸ ਦੇ ਲਈ ਸਾਨੂੰ ਹਰੇ ਚਾਰੇ ਜਿਹੜੇ ਹੈ ਉਹ ਜ਼ਰੂਰ ਬੀਜਣੇ ਚਾਹੀਦੇ ਨੇ ਤੇ ਡੰਗਰਾਂ ਨੂੰ ਵੀ ਹਰੇ ਚਾਰੇ ਦੇ ਉੱਤੇ ਰੱਖਣਾ ਚਾਹੀਦਾ ਹੈ। ਤੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਇੱਕ ਸਿਹਤਮੰਦ ਪਸ਼ੂ ਹੈ ਜਿਹਦਾ ਭਾਰ 300 ਤੋਂ 400 ਕੁਇੰਟਲ ਪ੍ਰਤੀ ਐਨੀਮਲ ਹੁੰਦਾ ਹੈ, ਪ੍ਰਤੀ ਪਸ਼ੂ ਹੁੰਦਾ ਹੈ, ਉਹਨੂੰ ਰੋਜ਼ ਅਸੀਂ 40 ਕਿਲੋ ਹਰਾ ਚਾਰਾ ਜਿਹੜਾ ਉਹਨੂੰ ਖਵਾਉਣਾ ਜ਼ਰੂਰੀ ਹੁੰਦਾ ਹੈ, ਲਾਜ਼ਮੀ ਹੁੰਦਾ ਹੈ। ਤੋ 40 ਕਿਲੋ ਹਰਾ ਚਾਰਾ ਜਿਹੜਾ ਉਹ ਅਸੀਂ ਉਹਨੂੰ 2 ਟਾਈਮ 3 ਟਾਈਮ ਤੋੜੀ ਦੇ ਨਾਲ ਰਲਾ ਕੇ ਤਾਂ ਕਿ ਉਹਨੂੰ ਡਰਾਈ ਮੈਟਰ ਵੀ ਜਿਹੜਾ ਸੁੱਕਾ ਮਾਦਾ ਵੀ ਮਿਲਦਾ ਰਹੇ ਤੇ ਨਾਲ ਨਾਲ ਹਰਾ ਚਾਰਾ ਵੀ ਮਿਲਦਾ ਰਹੇ। ਤੋ ਕਿਉਂਕਿ ਜੇ ਅਸੀਂ ਹਰਾ ਚਾਰਾ ਨਹੀਂ ਦੇਵਾਂਗੇ ਤੇ ਇਕੱਲਾ ਵੰਡ ਦਾਣੇ ਤੇ ਹੀ ਨਿਰਭਰ ਰਹਾਂਗੇ ਤਾਂ ਵੰਡ ਦਾਣਾ ਜਿਹੜਾ ਤੁਹਾਨੂੰ ਪਤਾ ਹੈ ਉਹਦੀ ਜਿਹੜੀ ਲਾਗਤ ਹੈ ਬਹੁਤ ਵੱਧਦੀ ਜਾ ਰਹੀ ਹੈ ਤੇ ਵੰਡ ਦਾਣਾ ਪਾਉਣ ਦੇ ਨਾਲ ਉਨੀ ਸਿਹਤ ਵੀ ਚੰਗੀ ਨਹੀਂ ਰਹਿੰਦੀ ਤੇ ਹਾਂ ਉਹਦਾ ਦੁੱਧ ਦਾ ਉਤਪਾਦਨ ਥੋੜਾ ਜਿਹਾ ਜ਼ਰੂਰ ਵੱਧਦਾ ਹੈ ਪਰ ਉਹ ਜਿਹੜੀ ਕੁਆਲਿਟੀ ਹੈ ਯਾਨੀ ਜਿਹੜੀ ਗੁਣਤਾ ਹੈ ਉਹ ਸਾਨੂੰ ਹਰੇ ਚਾਰੇ ਤੋਂ ਹੀ ਮਿਲਦੀ ਹੈ। ਤੋ ਇਹ ਸਾਡਾ ਜਿਹੜਾ ਮੁੱਖ ਹਰੇ ਚਾਰੇ ਨੂੰ ਖਵਾਉਣ ਦਾ ਜਿਹੜਾ ਡੰਗਰਾਂ ਨੂੰ ਉਹ ਇਹਦਾ ਮੰਤਵ ਇਹ ਹੈ। ਤੋ ਹਰੇ ਚਾਰੇ ਜਿਹੜੇ ਆਪਾਂ ਹੁਣ ਗੱਲ ਕਰੀਏ ਹਾੜੀ ਦੇ ਮੌਸਮ ਦੇ ਵਿੱਚ ਕਿਹੜੇ ਹਰੇ ਚਾਰੇ ਤੁਸੀਂ ਮੈਨੂੰ ਪੁੱਛਣਾ ਚਾਹੋਗੇ ਤਾਂ ਹਰੇ ਚਾਰੇ ਸਾਡੇ ਕੋਲੇ ਇਸ ਸਮ ਸਭ ਤੋਂ ਜਿਹੜੀ ਮੁੱਖ ਫਸਲ ਹਰੇ ਚਾਰਿਆਂ ਦੀ ਹੈ ਉਹ ਬਰਸੀਮ ਦੀ ਫਸਲ ਹੈ। ਬਰਸੀਮ ਤੁਸੀਂ ਸਾਰੇ ਜਾਣਦੇ ਹੀ ਹੋ, ਪੰਜਾਬ ਦੇ ਵਿੱਚ ਲਗਭਗ 2 ਲੱਖ ਤੋਂ 2.25 ਲੱਖ ਹੈਕਟੇਅਰ ਥੱਲੇ ਇਹਦੀ ਖੇਤੀ ਹੁੰਦੀ ਹੈ। ਤੋ ਇਹ ਮਨ ਭਾਉਂਦਾ ਚਾਰਾ ਡੰਗਰਾਂ ਦਾ ਵੀ ਹੈ ਤੇ ਤੁਹਾਡਾ ਸਾਰਿਆਂ ਕਿਸਾਨ ਭਰਾਵਾਂ ਦੇ ਸਾਉਣੀਆਂ ਦਾ ਸਾਰਿਆਂ ਦਾ ਵੀ ਇਹ ਮਨ ਭਾਉਂਦਾ ਚਾਰਾ ਹੈ। ਕਿਉਂ ਇਹ ਮਨ ਭਾਉਂਦਾ ਚਾਰਾ ਹੈ? ਸਾਨੂੰ ਇਸ ਦੀ ਬਿਜਾਈ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਬਰਸੀਮ ਜਿਹੜਾ ਹੈ ਜੀ ਉਹ ਇੱਕ ਫਲੀਦਾਰ ਚਾਰਾ ਹੈ। ਸਾਉਣੀ ਦੇ ਚਾਰਿਆਂ ਵੱਲ ਦੇਖੀਏ ਜਿਹੜੇ ਹੁਣ ਤੁਸੀਂ ਬੀਜੇ ਹੋਏ ਸੀ ਜਾਂ ਜਿਹੜੇ ਵੱਢ ਕੇ ਤੁਸੀਂ ਪਾ ਦਿੱਤੇ ਉਹਨਾਂ ਵਿੱਚ ਸਾਡੇ ਕੋਲੇ ਕੋਈ ਮੁੱਖ ਜਿਹੜਾ ਫਲੀਦਾਰ ਚਾਰਾ ਰਵਾਂ ਨੂੰ ਛੱਡ ਕੇ ਜਿਹਨੂੰ ਅਸੀਂ ਕਾਓ ਪੀਸ ਕਹਿੰਦੇ ਹਾਂ ਉਹਨੂੰ ਛੱਡ ਕੇ ਸਾਡੇ ਕੋਲੇ ਕੋਈ ਵੀ ਫਲੀਦਾਰ ਚਾਰਾ ਨਹੀਂ ਸੀਗਾ। ਪਰ ਹੁਣ ਹਾੜੀ ਦੇ ਮੌਸਮ ਦੇ ਵਿਚ ਜਿਵੇਂ ਮੈਂ ਦੱਸਿਆ ਸਾਡੇ ਕੋਲ ਬਰਸੀਮ ਜਿਹੜਾ ਉਹ ਫਲੀਦਾਰ ਚਾਰਾ ਹੈ। ਇਹਦੀ ਖਾਸੀਅਤ ਇਹ ਹੈ ਵੀ ਇਹ ਹਵਾ ਦੇ ਵਿਚੋਂ ਨਾਈਟ੍ਰੋਜਨ ਲੈ ਕੇ ਆਪ ਜਿਹੜਾ ਉਹ ਆਪਣੀ ਨਾਈਟ੍ਰੋਜਨ ਫਿਕਸ ਕਰ ਲੈਂਦਾ ਹੈ ਤੇ ਸਾਨੂੰ ਜਿਹੜਾ ਇਹਦੇ ਵਿਚ ਬਾਰ ਬਾਰ ਨਾਈਟ੍ਰੋਜਨ ਪਾਉਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਯੂਰੀਏ ਦਾ ਛਿੱਟਾ ਦੇਣ ਦੀ ਲੋੜ ਨਹੀਂ ਹੈ। ਮੈਂ ਇਸ ਗੱਲ ਨੂੰ ਬਾਰ ਬਾਰ ਦੁਹਰਾ ਰਿਹਾ ਕਿ ਜਿਹੜੇ ਮੇਰੇ ਕਿਸਾਨ ਭਰਾ ਭੈਣ ਜਿਹੜੇ ਵੀ ਬਰਸੀਮ ਦੀ ਕਾਸ਼ਤ ਕਰਦੇ ਆ, ਕਿਉਂਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਚ ਇਸ ਦੀ ਕਾਸ਼ਤ ਹੁੰਦੀ ਹੈ, ਤੇ ਜਿਹੜੇ ਵੀ ਕਿਸਾਨ ਭਰਾ ਤੇ ਭੈਣਾਂ ਜਿਹੜੇ ਹੈ ਉਹ ਇਹਦਾ ਕਾਸ਼ਤ ਕਰਦੇ ਹੈ, ਉਹਨਾਂ ਨੂੰ ਇਹ ਗੱਲ ਮੁੱਖ ਧਿਆਨ ਰੱਖਣ ਦੀ ਲੋੜ ਹੈ ਵੀ ਇਹਦੇ ਵਿਚ ਆਪਾਂ ਯੂਰੀਏ ਦੀ ਬਾਰ ਬਾਰ ਛਿੱਟਾ ਨਹੀਂ ਦੇਣਾ। ਇਹ ਨਹੀਂ ਵੀ ਆਪਾਂ ਇੱਕ ਵਾੜ ਲੈ ਲਈ ਫਿਰ ਸਿੱਟਾ ਦਿੱਤਾ, ਅਗਲੀ ਵਾੜ ਲੈ ਲਈ ਫਿਰ ਸਿੱਟਾ ਦਿੱਤਾ, ਕਿਉਂਕਿ ਠੰਡ ਆਉਣੀ ਹੈ, ਠੰਡ ਚ ਟੈਂਪਰੇਚਰ ਜਿਹੜਾ ਤਾਪਮਾਨ ਹੈ ਉਹ 5 ਡਿਗਰੀ 7 ਡਿਗਰੀ 4 ਡਿਗਰੀ ਵੀ ਹੋ ਜਾਂਦਾ, ਕਈ ਕਈ ਵਾਰੀ ਆਪਣੇ ਕੋਲ 1-2 ਡਿਗਰੀ 0 ਡਿਗਰੀ ਟੈਂਪਰੇਚਰ ਵੀ ਹੁੰਦਾ ਕਿਸੇ ਕਿਸੇ ਦਿਨ, ਤਾਂ ਉਦੋਂ ਆਪਾਂ ਨੂੰ ਲੱਗਦਾ ਵੀ ਆਪਣੀ ਬਰਸੀਮ ਜਿਹੜੀ ਹੈ ਉਹ ਖੜ ਗਈ ਹੈ ਜੀ, ਇਹਨੂੰ ਆਪਾਂ ਹੁਣ ਕਿਵੇਂ ਤੋਰੀਏ, ਇਹ ਤਾਂ ਚੱਲਦੀ ਨੀ ਪਈ, ਹੈਨਾ। ਕਈ ਵਾਰੀ ਕੀ ਹੈ ਧੁੱਪਾਂ ਹੀ ਨੀ ਨਿਕਲਦੀਆਂ, 20 ਦਿਨ 25 ਦਿਨ ਆਪਣੇ ਆਸਮਾਨ ਬਦਲ ਰਹਿੰਦਾ ਧੁੱਪ ਨਿਕਲਦੀ ਨੀ ਹੈ, ਤਾਂ ਉਹਦੇ ਚ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਲੱਗਦਾ ਵੀ ਖੜੇ ਇਹ ਖਾਦ ਮੰਗ ਰਿਹਾ, ਉਹ ਉਲਟਾ ਨੁਕਸਾਨ ਕਰਦਾ। ਇਸ ਕਰਕੇ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਮੈਂ ਅੱਗੇ ਚੱਲਾਂ, ਮੈਂ ਪਹਿਲਾਂ ਹੀ ਤੁਹਾਨੂੰ ਕਹਿੰਦੇ ਨਾ ਇੱਕ ਵਾਰਨਿੰਗ ਦੇਣੀ, ਇਹ ਵਾਰਨਿੰਗ ਸਮਝ ਲਓ, ਮੇਰੀ ਇੱਕ ਐਡਵਾਈਸ ਸਮਝ ਲਓ, ਮੇਰੀ ਸਲਾਹ ਸਮਝ ਲਓ ਕਿ ਜਿੰਨੇ ਵੀ ਲੋਕ ਤੁਸੀਂ ਬਰਸੀਮ ਬੀਜਦੇ ਹੋ ਸਿਰਫ ਬਿਜਾਈ ਵੇਲੇ ਹੀ ਆਪਾਂ ਯੂਰੀਆ ਜਾਂ ਡਾਇਆ ਜਾਂ ਆਪਾਂ ਹਾੜੀ ਜਿਹੜੀ ਆਪਣੀ ਫਾਰਮਯਾਰਡ ਮੈਨਿਊਰ ਹੈ ਜਿਹਨੂੰ ਆਪਾਂ ਰੂੜੀ ਦੀ ਖਾਦ ਕਹਿੰਦੇ ਹਾਂ ਉਹ ਆਪਾਂ ਪਾਉਣੀ ਹੈ, ਇਸ ਤੋਂ ਇਲਾਵਾ ਆਪਾਂ ਜਿਹੜੀ ਹੈ ਕੋਈ ਖਾਦ ਹਰ ਕਟਾਈ ਵੇਲੇ ਨਹੀਂ ਪਾਉਣੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ। ਦੂਜੀ ਗੱਲ, ਹੁਣ ਤੁਸੀਂ ਪੁੱਛੋਗੇ ਵੀ ਡਾਕਟਰ ਸਾਹਿਬ ਸਾਡੇ ਕੋਲ ਕਿਸਮਾਂ ਕਿਹੜੀਆਂ ਕਿਹੜੀਆਂ ਨੇ, ਕਿਸਮਾਂ ਦਾ ਬਹੁਤ ਕਿਸਮਾਂ ਦੀ ਚੋਣ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜੇ ਆਪਾਂ ਕਿਸਮ ਸਹੀ ਚੋਣ ਨਹੀਂ ਕਰਾਂਗੇ ਤਾਂ ਦੇਖੋ ਤੁਸੀਂ ਆਪਾਂ ਸਹੀ ਝਾੜ ਨਹੀਂ ਲੈ ਸਕਦੇ, ਫਿਰ ਤੁਸੀਂ ਆ ਕੇ ਕਹਿੰਦੇ ਹੋ ਜੀ ਸਾਡੀ ਬਰਸੀਮ ਜਿਹੜੀ ਹੈ ਜੀ ਉਹ ਮਾਰਚ ਚ ਖਤਮ ਹੋ ਗਈ। ਯੂਨੀਵਰਸਿਟੀ ਨੇ 5 ਤੋਂ 6 ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਜਿਹੜੀਆਂ ਮੁੱਖ ਕਿਸਮਾਂ ਜਿਹੜੀਆਂ ਤੁਹਾਡੀਆਂ ਮਨ ਪ੍ਰਚਲਿਤ ਵੀ ਨੇ, ਤੁਸੀਂ ਉਹਨੂੰ ਪਸੰਦ ਕਰਦੇ ਹੋ, ਉਹ ਚ ਚੋਖਾ ਝਾੜ ਵੀ ਆਉਂਦਾ, ਉਹਦੀ ਕੁਆਲਿਟੀ ਵੀ ਬਹੁਤ ਵਧੀਆ ਹੈ, ਉਹਦੇ ਬਾਰੇ ਮੈਂ ਤੁਹਾਨੂੰ ਅੱਜ ਰੂਬਰੂ ਕਰਾਊਂਗਾ। ਸਭ ਤੋਂ ਜਿਹੜੀ ਨਵੀਂ ਕਿਸਮ ਜਿਹੜੀ ਅਸੀਂ ਦਿੱਤੀ ਹੈ ਉਹ BL44 ਹੈ, ਉਹ ਅਸੀਂ ਪਿਛਲੇ ਸਾਲ ਦਿੱਤੀ ਹੈ BL44 ਕਿਸਮ, ਉਹ ਪਰਸੂਏ ਬਹੁਤ ਮਾਰਦੀ ਹੈ, ਉਹਦੀ ਕੁਆਲਿਟੀ ਬਹੁਤ ਵਧੀਆ ਹੈ, 5 ਤੋਂ 6 ਜਿਹੜੇ ਲੋ ਹੈ ਉਹ ਬਹੁਤ ਵਧੀਆ ਲੋ ਦੇ ਜਾਂਦੀ ਹੈ, ਉਹਦਾ ਪਹਿਲੇ ਤੇ ਖੀਰਲੇ ਲੋ ਦਾ ਜਿਹੜਾ ਝਾੜ ਹੈ ਉਹ ਵੀ ਵੱਧ ਹੈ, ਤੇ ਉਹ ਤੁਸੀਂ ਐਂ ਮੰਨ ਕੇ ਚੱਲ ਸਕਦੇ ਹੋ ਵੀ ਜੇ ਆਪਣੀਆਂ ਜ਼ਮੀਨਾਂ ਭਾਰੀਆਂ ਨੇ ਪਾਣੀ ਦਾ ਆਪਾਂ ਨੂੰ ਪੂਰਾ ਪ੍ਰਬੰਧ ਹੈ ਵੀ ਆਪਾਂ ਉਹਨੂੰ ਸਿੰਚਾਈ ਜਿਹੜੀ ਹੈ ਉਹ ਪੂਰੀ ਤਰੀਕੇ ਨਾਲ ਕਰ ਸਕਦੇ ਹਾਂ, ਤਾਂ ਆਪਾਂ ਬਰਸੀਮ ਦਾ ਉਹ ਮਈ ਦੇ ਖੀਰਲੇ ਹਫ਼ਤੇ ਤੋਂ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਤੱਕ ਜਦੋਂ ਬਾਹਰ ਤਾਪਮਾਨ ਜਿਹੜਾ ਹੈ ਉਹ 40-42-45 ਡਿਗਰੀ ਤੱਕ ਵੀ ਹੋਇਆ ਹੁੰਦਾ, ਉਦੋਂ ਵੀ ਆਪਾਂ ਨੂੰ ਉਹ ਹਰੇ ਪੱਠੇ ਦਾ ਖੀਰਲਾ ਲੋ ਦੇ ਜਾਂਦਾ ਹੈ, ਤੇ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ। BL44 ਕਿਸਮ, ਉਸ ਤੋਂ ਬਾਅਦ ਸਾਡੇ ਕੋਲ BL43 ਕਿਸਮ ਹੈ, ਇਹ ਵੀ ਅਸੀਂ 2 ਸਾਲ ਪਹਿਲਾਂ ਇਹ ਕਿਸਮ ਦਿੱਤੀ ਹੈ, ਇਹ ਵੀ ਇੱਕ ਮਨ ਭਾਉਂਦੀ ਕਿਸਮ ਹੈ, ਇਹਦਾ ਵੀ ਬੀਜ ਜਿਹੜਾ ਉਹ ਯੂਨੀਵਰਸਿਟੀ ਨੇ ਇਸ ਸਾਲ ਮੇਲਿਆਂ ਤੇ ਵੀ ਦਿੱਤਾ, ਹਜੇ ਅੱਜ ਵੀ ਕਿਸਾਨ ਮੇਲਾ ਉੱਥੇ ਵੀ ਇਹਦੀ ਵਿਕਰੀ ਹੋ ਰਹੀ ਹੈ, ਤੇ ਹੋ ਸਕਦਾ ਬਾਅਦ ਦੇ ਵਿੱਚ ਵੀ ਉਪਲਬਧਤਾ ਦੇ ਆਧਾਰ ਦੇ ਉੱਤੇ ਜੇ ਉਪਲਬਧ ਰਹਿੰਦਾ ਤਾਂ ਤੁਹਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰਾਂ ਤੇ ਵੀ ਇਹਦਾ ਬੀਜ ਜਿਹੜਾ ਉਪਲਬਧ ਹੋ ਸਕਦਾ ਹੈ, ਤਾਂ ਯੂਨੀਵਰਸਿਟੀ ਨੇ 350 ਰੁਪਏ ਕਿਲੋ ਇਸ ਸਾਲ ਇਹਦਾ ਰੇਟ ਰੱਖਿਆ, ਮੇਨ ਕੋਸ਼ਿਸ਼ ਕਰੋ ਜਿਹੜੀ ਵੀ ਉੱਨਤ ਕਿਸਮ ਦੀ ਮੈਂ ਅੱਜ ਗੱਲ ਦੱਸ ਰਿਹਾ ਉਹਦਾ ਬੀਜ ਜਿਹੜਾ ਉਹ ਆਪਾਂ ਯੂਨੀਵਰਸਿਟੀ ਦੇ ਹੀ ਕਿਸੇ ਮਾਨਤ ਸੰਸਥਾ ਜਿਵੇਂ ਮੈਂ KVK ਦੀ ਗੱਲ ਕੀਤੀ ਹੈ, ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰਾਂ ਦੀ ਗੱਲ ਕੀਤੀ ਹੈ, ਜਾਂ ਆਪਾਂ ਯੂਨੀਵਰਸਿਟੀ ਆਈਏ ਯੂਨੀਵਰਸਿਟੀ ਦੇ ਕੈਂਪਸ ਦੇ ਬਾਹਰ ਜਿਹੜੀ ਆਪਣੀ 2 ਨੰਬਰ ਗੇਟ ਦੇ ਜਾਂ 1 ਨੰਬਰ ਗੇਟ ਤੇ ਜਿਹੜੀ ਦੁਕਾਨ ਹੈ ਉੱਥੋਂ ਹੀ ਲੈਣਾ, ਆਪਾਂ ਬਾਹਰੋਂ ਕਿਤੋਂ ਵੀ ਆਪਾਂ ਬੀਜ ਜਿਹੜਾ ਉਹ ਨਹੀਂ ਲੈਣਾ, ਕਿਉਂਕਿ ਬੀਜ ਬਹੁਤ ਮਹਿੰਗਾ ਪੈਂਦਾ ਹੈ ਤੇ ਬੀਜ ਦੇ ਉੱਤੇ ਹੀ ਆਪਣੀ ਸਾਰੀ ਫਸਲ ਜਿਹੜੀ ਹੈ ਉਹ ਖੜਦੀ ਹੈ। ਜਿਹੜੇ ਆਪਾਂ ਗਾਂਹ 6 ਮਹੀਨੇ ਜਿਹੜੇ ਪੱਠੇ ਲੈਣੇ ਹੈ ਡੰਗਰਾਂ ਨੂੰ ਚਾਰਨੇ ਹੈ, ਉਹ ਆਪਣਾ ਜੇ ਬੀਜ ਵਧੀਆ ਹੋਊਗਾ ਚੰਗੀ ਕਿਸਮ ਦਾ ਪ੍ਰਮਾਣਿਤ ਬੀਜ ਹੋਊਗਾ ਤਾਂ ਹੀ ਆਪਾਂ ਉਹ ਤੋਂ ਸਹੀ ਫਸਲ ਲੈ ਸਕਦੇ ਹਾਂ। ਤਾਂ BL44 ਤੇ BL43 ਦੋ ਵਧੀਆ ਕਿਸਮਾਂ ਨੇ, ਇਸ ਤੋਂ ਬਾਅਦ ਪੁਰਾਣੀ ਕਿਸਮ ਹੈ, ਮੈਂ ਮੰਨਦਾ BL42 ਕਿਸਮ ਦੀ ਮੈਂ ਗੱਲ ਕਰਨ ਜਾ ਰਿਹਾ, ਇਹ 42 ਕਿਸਮ ਜਿਹੜੀ ਹੈ ਹਜੇ ਵੀ ਜਿਹੜੀ ਹੈ ਬਹੁਤ ਤਗੜੀ ਕਿਸਮ ਹੈ, ਇਹਨੂੰ ਕੋਈ ਵੀ ਜਿਹੜਾ ਉਹ ਬਿਮਾਰੀ ਜਿਹੜੀ ਹੈ ਉਹ ਵੱਡੇ ਪੱਧਰ ਤੇ ਨਹੀਂ ਪੈਂਦੀ, ਕੀੜੇ ਮਕੌੜਿਆਂ ਤੋਂ ਵੀ ਇਹਦਾ ਬਚਾ ਲੈਂਦਾ, ਤੇ ਕੁਆਲਿਟੀ ਪੱਖੋਂ ਜਾਣੀ ਗੁਣਤਾ ਪੱਖੋਂ ਜੇ ਅਸੀਂ ਇਹਦੇ ਪ੍ਰੋਟੀਨ ਦੀ ਗੱਲ ਕਰੀਏ, ਇਹਦੀ ਪਚਨਸ਼ੀਲਤਾ ਦੀ ਗੱਲ ਕਰੀਏ, ਇਹਦੇ ਸੁੱਕੇ ਮਾਦੇ ਦੀ ਗੱਲ ਕਰੀਏ, ਤਾਂ ਇਹ ਕਿਸੇ ਵੀ ਕਿਸਮ ਨਾਲੋਂ ਘੱਟ ਨਹੀਂ ਹੈ। BL42 ਦਾ ਵੀ ਜੇ ਤੁਹਾਨੂੰ ਬੀਜ ਮਿਲਦਾ ਯੂਨੀਵਰਸਿਟੀ ਦੇ ਕਿਸੇ ਵੀ ਪ੍ਰਮਾਣਿਤ ਕਿਸੇ ਸੂਤ ਤੋਂ ਉੱਥੋਂ ਤੁਸੀਂ ਇਹਦਾ ਬੀਜ ਲੈ ਲੈ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਆਪਣੀ ਪੁਰਾਣੀ ਕਿਸਮ, ਬਹੁਤ ਪੁਰਾਣੀ ਕਿਸਮ ਹੈ, 40 ਸਾਲ ਪੁਰਾਣੀ ਕਿਸਮ ਹੈ, ਉਹ ਹਜੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੈਕੇਜ ਆਫ ਪ੍ਰੈਕਟਿਸ ਦੇ ਵਿੱਚ ਹਜੇ ਵੀ ਹੈਗੀ ਹੈ। ਉਹ ਅਸੀਂ ਕਹਿੰਦੇ BL-10 ਕਿਸਮ ਹੈ, BL-10 ਦਾ ਵੀ ਜੇ ਬੀਜ ਮਿਲਦਾ ਹੈ ਤਾਂ ਉਹ ਵੀ ਆਪਾਂ ਲੈ ਕੇ ਬੀਜ ਸਕਦੇ ਹਾਂ। ਤਾਂ ਮੈਂ ਤੁਹਾਨੂੰ 4 ਕਿਸਮਾਂ ਬਾਰੇ ਜਿਹੜਾ ਉਹ ਦੱਸਿਆ, BL-44, 43, 42 ਤੇ BL-10। ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕਿਸਮ ਦੀ ਚੋਣ ਨਹੀਂ ਕਰਨੀ, ਇਹਨਾਂ ਹੀ ਕਿਸਮਾਂ ਨੂੰ ਲੈ ਕੇ। ਇੱਕ ਹੋਰ ਗੱਲ ਹੈ, ਤੁਸੀਂ ਬੀਜ ਲੈ ਲਿਆ, ਬੀਜ ਲੈ ਕੇ ਰੱਖ ਲਿਆ, ਅਗਲੇ ਹਫ਼ਤੇ 10 ਅਕਤੂਬਰ ਦੇ ਨੇੜੇ ਥੇੜੇ ਮੌਸਮ ਹਜੇ ਗਰਮ ਹੋ ਰਿਹਾ ਹੈ, ਤੁਸੀਂ ਦੇਖ ਹੀ ਰਹੇ ਹੋ, ਤਾਪਮਾਨ ਸਵੇਰ ਸ਼ਾਮ ਦਾ ਵੀ ਹਜੇ ਘੱਟ ਨਹੀਂ ਰਿਹਾ, ਥੋੜਾ ਇੰਤਜ਼ਾਰ ਕਰਨਾ। ਇਹ ਨਹੀਂ ਵੀ ਜੇ ਆਪਾਂ ਹੁਣ ਦੇਖਿਆ ਵੀ

ਸਤੰਬਰ ਲਿਖਿਆ ਜਾਂ ਅਕਤੂਬਰ ਦਾ ਪਹਿਲਾ ਹਫ਼ਤਾ ਚੜ੍ਹਨ ਲੱਗਿਆ ਕੱਲ ਨੂੰ, ਲੈ ਆਪਾਂ ਛੱਟਾ ਦੇ ਦਈਏ ਇਹਦਾ ਖੜੇ ਪਾਣੀ ਦੇ ਵਿੱਚ, ਨਹੀਂ ਆਪਾਂ ਹਜੇ ਇਹਦਾ ਬੀਜ ਖਰਾਬ ਕਰ ਲਾਂਗੇ, ਆਪਾਂ ਥੋੜਾ ਜਿਹਾ ਇੰਤਜ਼ਾਰ ਕਰਨਾ, ਥੋੜਾ ਜਿਹਾ ਇੰਤਜ਼ਾਰ, ਮੌਸਮ ਬਦਲ ਰਿਹਾ ਆਪਾਂ ਨੂੰ ਪਤਾ ਹੈ, ਹੋ ਸਕਦਾ ਹਫ਼ਤੇ 10 ਦਿਨ ਦੇ ਵਿੱਚ ਆਪਣਾ ਤਾਪਮਾਨ ਜਿਹੜਾ ਉਹ ਥੋੜਾ ਘਟਣਾ ਸ਼ੁਰੂ ਹੋਵੇ, ਜਿੱਦਾਂ ਹੀ ਤਾਪਮਾਨ ਜਿਹੜਾ ਉਹ ਆਪਣਾ 28-30 ਡਿਗਰੀ ਦੇ ਨੇੜੇ ਤੇੜੇ ਰਹਿਣਾ ਸ਼ੁਰੂ ਹੁੰਦਾ ਸਵੇਰ ਸ਼ਾਮ ਦਾ, ਆਪਾਂ ਬਿਜਾਈ ਦੀ ਤਿਆਰੀ ਸ਼ੁਰੂ ਕਰ ਲੈਣੀ ਹੈ, ਤੁਸੀਂ ਖੇਤ ਤਿਆਰ ਕਰਕੇ ਰੱਖੋ ਤੇ ਇਹਦਾ ਜਿਹੜਾ ਟੀਕਾ ਜ਼ਰੂਰ ਲਾਉਣਾ, ਜਿਵੇਂ ਡਾਕਟਰ ਟੀਕਾ ਲਾਉਂਦਾ ਨਾ ਆਪਾਂ ਨੇ ਪੇਸ਼ੈਂਟ ਨੂੰ, ਓਦਾਂ ਹੀ ਆਪਾਂ ਜੇ ਬਰਸੀਨ ਦਾ ਟੀਕਾ ਲਾ ਕੇ ਬੀਜਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਝਾੜ ਜਿਹੜਾ ਉਹ ਬਹੁਤ ਵਧੀਆ ਮਿਲਣਾ, ਆਪਾਂ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ, ਜਿਵੇਂ ਪਹਿਲਾਂ ਦੱਸਿਆ ਤੇ ਟੀਕਾ ਜਿਹੜਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਲਿਆ ਜਾ ਸਕਦਾ, 40 ਰੁਪਏ ਦਾ ਟੀਕਾ ਹੈ ਜਿਹੜਾ ਕਿ ਪੂਰੇ ਕਿੱਲੇ ਦੀ ਆਪਣਾ ਬੀਜ ਹੈ ਜਿਹੜਾ ਉਹਦੇ ਲਈ ਇਹ ਸਫੀਸ਼ੈਂਟ ਹੈ, ਯਾਨੀ ਕਿ ਇਹ ਪੂਰਕ ਪੈਂਦਾ ਹੈ। ਤੋ ਇਸ ਤੋਂ ਇਲਾਵਾ ਇਹ ਟੀਕਾ ਤੁਸੀਂ ਮੰਗਾ ਸਕਦੇ ਹੋ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਤੁਸੀਂ ਆਪਦੀ ਡਿਮਾਂਡ ਦੇ ਸਕਦੇ ਹੋ ਵੀ ਸਾਨੂੰ ਜੀ ਇਹ ਬਰਸੀਮ ਵਾਲਾ ਟੀਕਾ ਜਿਹੜਾ ਇੱਥੇ ਉਪਲਬਧ ਕਰਾਇਆ ਜਾਵੇ ਤਾਂ ਉਹ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਘਰ ਦੇ ਕੋਲ ਹੀ ਉਪਲਬਧ ਹੋ ਜਾਏਗਾ। ਤੋ ਇਸ ਤੋਂ ਇਲਾਵਾ ਟੀਕਾ ਲਾਉਣ ਤੋਂ ਬਾਅਦ ਜਦੋਂ ਆਪਾਂ ਬੀਜ ਤਿਆਰ ਕਰ ਲਿਆ ਉਦੋਂ ਆਪਾਂ ਖੜੇ ਪਾਣੀ ਚ ਛਿੱਟਾ ਦੇ ਕੇ ਇਸ ਤਰੀਕੇ ਨਾਲ ਅਸੀਂ ਬਰਸੀਮ ਜਿਹੜਾ ਉਹ ਆਪਾਂ ਬਿਜਾਈ ਕਰ ਸਕਦੇ ਹਾਂ। ਹਾਂ, ਬੀਜ ਦੀ ਜਿਹੜੀ ਮਾਤਰਾ ਉਹ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਪਾਉਣਾ। ਬੀਜ ਮੈਂ ਪਹਿਲਾਂ ਦੱਸਿਆ ਮਹਿੰਗਾ ਹੈ, 350 ਰੁਪਏ ਕਿਲੋ ਬੀਜ ਹੈ, ਉਹਨੂੰ ਵੱਧ ਪਾਉਣ ਨਾਲ ਉਹੀ ਏਡਾ ਨਹੀਂ ਹੋ ਜਾਣਾ ਵੀ ਝਾੜ ਵੱਧ ਆ ਜਾਣਾ, ਉਲਟਾ ਤੁਸੀਂ ਝਾੜ ਘਟਾਓਗੇ, ਜਿੰਨਾ ਸੰਘਣਾ ਬੀਜੋਗੇ ਓਨੀਆਂ ਬਿਮਾਰੀਆਂ ਜ਼ਿਆਦਾ ਪੈਣਗੀਆਂ, ਉਹਦੇ ਨਾਲ ਕੀੜੇ ਮਕੌੜੇ ਜ਼ਿਆਦਾ ਪੈਣਗੇ, ਕੁਆਲਿਟੀ ਘਟੂਗੀ, ਤੁਹਾਡਾ ਬਰਸੀਮ ਥੱਲੇ ਡਿੱਗੂਗਾ, ਜ਼ਮੀਨ ਨਾਲ ਲੱਗੂਗਾ, ਉਹਦੇ ਨਾਲ ਬਿਮਾਰੀ ਵੱਧ ਆਊਗੀ। ਤੋ ਮੇਰਾ ਕਹਿਣਾ ਮੰਨਣਾ 8 ਕਿਲੋ ਪ੍ਰਤੀ ਏਕੜ ਬੀਜ ਤੋਂ ਵੱਧ ਆਪਾਂ ਬੀਜ ਦਾ ਇਸਤੇਮਾਲ ਮਾਤਰਾ ਨਹੀਂ ਕਰਨ। ਤੋ ਇਹ ਹੋ ਗਿਆ ਬੀਜ ਦੀ ਮਾਤਰਾ ਦਾ। ਖਾਦ ਮੈਂ ਪਹਿਲਾਂ ਦੱਸਤੀ ਕਿ ਬਿਜਾਈ ਵੇਲੇ ਤੁਸੀਂ ਜਿਹੜਾ ਉਹ ਅੱਧਾ ਗੱਟੂ ਜਿਹੜਾ ਯੂਰੀਏ ਦਾ ਪਾਉਣਾ ਉਹ ਜ਼ਮੀਨ ਚ ਪਾ ਦੇਣਾ, ਉਸ ਤੋਂ ਬਾਅਦ ਤੁਸੀਂ ਬਿਜਾਈ ਛਿੱਟਾ ਦੇ ਦੇਣਾ, ਪਾਣੀ ਮਗਲੋ ਲਾਉਂਦੇ ਹੋ ਮਗਲੋ ਲਾ ਲਓ, ਪਾਣੀ ਖੜਾ ਕਰਕੇ ਛਿੱਟਾ ਦਿੰਦੇ ਹੋ, ਜਿਵੇਂ ਮਰਜ਼ੀ ਕਰਦੇ ਹੋ ਉਵੇਂ ਤੁਸੀਂ ਬਰਸੀਮ ਬੀਜ ਸਕਦੇ ਹੋ। ਤੋ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਵੀ ਡਾਕਟਰ ਸਾਹਿਬ ਤੁਸੀਂ ਪੁੱਛ ਸਕਦੇ ਹੋ ਵੀ ਡਾਕਟਰ ਸਾਹਿਬ ਇਹਦੀ ਕਟਾਈ ਕਦੋਂ ਲੈਣੀ ਹੈ। ਦੇਖੋ ਇਹਦੀ ਪਹਿਲੀ ਕਟਾਈ ਜਿਹੜੀ ਹੈ ਉਹ ਤੁਹਾਨੂੰ 50 ਦਿਨ ਤੋਂ 60 ਦਿਨ ਦੇ ਵਿੱਚ ਮਿਲ ਜਾਣੀ ਹੈ। ਜਿਹੜੀਆਂ ਕਿਸਮਾਂ ਮੈਂ ਦੱਸੀਆਂ 44, 43, 42 ਤੇ BL10, ਇਹਨਾਂ ਚਾਰਾਂ ਕਿਸਮਾਂ ਦੀ ਪਹਿਲੀ ਕਟਾਈ ਜਿਹੜੀ ਹੈ ਉਹ 50 ਤੋਂ 60 ਦਿਨ ਦੇ ਵਿੱਚ ਤਿਆਰ ਹੋ ਜਾਣੀ ਹੈ। ਉਸ ਤੋਂ ਬਾਅਦ ਆਪਾਂ ਕਟਾਈ ਲੈ ਕੇ ਇਹਦੇ ਵਿੱਚ ਸਿਰਫ ਪਾਣੀ ਲਾਉਣਾ, ਮੈਂ ਵਾਰ ਵਾਰ ਕਹਿ ਰਿਹਾ ਪਾਣੀ ਲਾਉਣਾ, ਇਹਨੂੰ ਕੋਈ ਖਾਦ ਨਹੀਂ ਪਾਉਣੀ, ਕੋਈ ਯੂਰੀਆ ਨਹੀਂ ਪਾਉਣਾ, ਕੋਈ ਡਾਇਆ ਨਹੀਂ ਪਾਉਣਾ, ਤੁਸੀਂ ਡੰਗਰ ਖਰਾਬ ਕਰ ਲੈਣੇ ਆ, ਆਪਣੇ ਜ਼ਹਿਰੀਲੇ ਚਾਰੇ ਖਵਾ ਖਵਾ ਕੇ, ਆਪਣੇ ਪੱਠੇ ਖਵਾ ਕੇ ਜ਼ਹਿਰੀਲੇ ਇਹਦੇ ਨਾਲ ਡੰਗਰ ਨਾ ਖਰਾਬ ਕਰ ਲਿਓ। ਤੇ ਮੈਂ ਵਾਰ ਵਾਰ ਕਹਿ ਰਿਹਾ ਹਾਂ ਤੁਸੀਂ ਖਾਦ ਦੁਬਾਰਾ ਨਹੀਂ ਪਾਉਣੀ, ਹਰ ਕਟਾਈ ਤੇ ਖਾਦ ਨਹੀਂ ਪਾਉਣੀ, ਸਿਰਫ ਬਿਜਾਈ ਵੇਲੇ ਖਾਦ ਪਾਉਣੀ ਹੈ। ਤੋ ਇਹ ਹੋ ਗਿਆ ਬਰਸੀਮ ਦੀ ਕਟਾਈਆਂ ਦਾ। ਉਸ ਤੋਂ ਬਾਅਦ ਕਟਾਈ ਹਰ ਮਹੀਨੇ ਤੁਹਾਨੂੰ ਮਿਲੀ ਜਾਣੀ ਹੈ, ਤੁਸੀਂ ਪਾਣੀ ਲਾਈ ਜਾਣਾ ਹਿਸਾਬ ਜੇ ਦਾ, ਉਸ ਤੋਂ ਬਾਅਦ ਤੁਸੀਂ ਇਹਦਾ ਆਪਣਾ ਕਟਾਈ ਲਈ ਜਾਣੀ ਹੈ। ਇਸ ਤੋਂ ਬਾਅਦ ਹੁਣ ਇਹ ਹੋ ਗਈ ਆਪਣੀ ਬਰਸੀਮ ਦੀ ਗੱਲ। ਉਸ ਤੋਂ ਬਾਅਦ ਜਿਹੜੀ ਅਗਲੀ ਮੁੱਖ ਫਸਲ ਸਾਡੇ ਕੋਲ ਬਰਸੀਮ ਤੋਂ ਬਾਅਦ ਆਉਂਦੀ ਹੈ ਉਹ ਆਪਣੇ ਕੋਲ ਆਉਂਦੀ ਹੈ ਜਵੀ ਦੀ ਫਸਲ, ਜਿਹਨੂੰ ਆਪਾਂ ਓਟਸ ਵੀ ਕਹਿ ਦਿੰਦੇ ਹਾਂ। ਤੋ ਜਵੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦਿੱਤੀਆਂ, ਤੁਸੀਂ ਜੇ ਕਿਤੇ ਪੈਕੇਜ ਆਫ ਪ੍ਰੈਕਟਿਸ ਚੱਕੋ ਤਾਂ ਤੁਸੀਂ ਵੇਖੋਗੇ ਵੀ ਆਪਣੀਆਂ OL10 ਜਿਹੜੀ 2014 ਦੇ ਵਿੱਚ ਦਿੱਤੀ ਸੀ, ਦੋ ਕਟਾਈਆਂ ਵਾਲੀ ਪਹਿਲੀ ਕਿਸਮ ਸੀ ਜਿਹੜੀ ਦੋ ਕਟਾਈਆਂ ਬਹੁਤ ਭਾਰੀਆਂ ਦਿੰਦੀ ਹੈ ਤੇ ਲਗਭਗ 325-330 ਕੁਇੰਟਲ ਦਾ ਪ੍ਰਤੀ ਕਿੱਲੇ ਦਾ ਹਰੇ ਚਾਰੇ ਦਾ ਝਾੜ ਦਿੰਦੀ ਹੈ, ਸੁੱਕਾ ਮਰਦਾ ਵੀ ਬਹੁਤ ਵਧੀਆ। ਔਰ ਤੁਸੀਂ ਇਹਦੀ ਜੇ ਤੁਸੀਂ ਇਹਦੀ ਹਾਈਟ ਦੇਖ ਲਓ, ਇਹਦੀ ਲੰਬਾਈ ਦੇਖ ਲਓ, ਤੁਸੀਂ ਕਹੋਗੇ ਵੀ ਡਾਕਟਰ ਸਾਹਿਬ ਇਹ ਜਵੀ ਹੈ ਕਿ ਜਵਾ ਹੈ। ਕਈ ਕਿਸਾਨ ਭਰਾ ਮੈਨੂੰ ਉਦੋਂ ਮੇਲੇ ਤੇ ਵੀ ਮਿਲੇ ਵੀ ਡਾਕਟਰ ਸਾਹਿਬ ਇਹ ਬਹੁਤ ਹਾਈਟ ਕਰਦੀ ਹੈ, ਵੀ ਇਹ ਜਵੀ ਹੈ ਕਿ ਜਵਾ ਹੈ। ਤੋ ਬਹੁਤ ਵਧੀਆ ਕਿਸਮ ਹੈ ਯੂਨੀਵਰਸਿਟੀ ਦੀ, ਹਜੇ ਤੱਕ ਇਹਦਾ ਸਭ ਤੋਂ ਜ਼ਿਆਦਾ ਡਿਮਾਂਡ ਆ ਰਿਹਾ ਹੈ, ਯੂਨੀਵਰਸਿਟੀ ਨੇ ਐਤਕੀ ਇਹਦੇ ਮੇਲਿਆਂ ਤੇ ਸੇਲ ਵੀ ਕੀਤੀ ਹੈ, ਤਾਂ OL10 ਕਿਸਮ ਜਿਹੜੀ ਹੈ ਇਹ ਜ਼ਰੂਰ ਲਵੋ। ਉਸ ਤੋਂ ਬਾਅਦ ਅਸੀਂ OL11 ਕਿਸਮ ਵੀ ਦਿੱਤੀ ਹੈ, ਇਹ ਸਿੰਗਲ ਕਟਾਈ ਵਾਲੀ ਕਿਸਮ ਹੈ, ਇਹਦਾ ਵੀ ਲਗਭਗ ਜਿਹੜਾ 325 ਕੁਇੰਟਲ ਪ੍ਰਤੀ ਕਿੱਲੇ ਦਾ ਝਾੜ ਹੈ ਤੇ ਕੁਆਲਿਟੀ ਇਹਦੀ ਵੀ ਜਿਹੜੀ ਮਾੜੀ ਨਹੀਂ ਹੈ। ਹੁਣ ਤੁਸੀਂ ਇਹ ਵੀ ਪੁੱਛ ਸਕਦੇ ਹੋ ਵੀ ਡਾਕਟਰ ਸਾਹਿਬ ਇਹ ਜਿਹੜੀ ਕਿਸਮ ਹੈ ਤੁਸੀਂ ਦੱਸ ਰਹੇ ਹੋ ਵੀ ਕੋਈ ਸਿੰਗਲ ਕਟਾਈ ਵਾਲੀ ਹੈ, ਨਹੀਂ ਸਿੰਗਲ ਲੋਅ ਵਾਲੀ ਹੈ, 1 ਲੋਅ ਵਾਲੀ ਹੈ ਜਾਂ 2 ਲੋਅ ਵਾਲੀ ਹੈ, ਇਹਦੀ ਚੋਣ ਅਸੀਂ ਕਿਵੇਂ ਕਰੀਏ ਵੀ ਅਸੀਂ ਕਿਵੇਂ ਕਰ ਸਕਿਆ ਸੋਚ ਸਕਦੇ ਹਾਂ ਵੀ ਅਸੀਂ 1 ਲੋਅ ਵਾਲਾ ਜਵੀ ਲਾਈਏ ਜਾਂ 2 ਲੋਅ ਵਾਲੀ ਕਿਸਮ ਲਾਈਏ। ਤੋ ਇਹ ਆਪਾਂ ਆਪਣੇ ਜਿਹੜਾ ਆਪਣੇ ਕੋਲ ਡੰਗਰ ਰੱਖੇ ਹੋਏ ਹੈ ਆਪਾਂ ਡੰਗਰਾਂ ਦਾ ਸਾਈਜ਼ ਦੇਖ ਕੇ ਵੀ ਆਪਣੇ ਡੰਗਰ 2 ਪਸ਼ੂ ਰੱਖੇ ਹੈ 4 ਪਸ਼ੂ ਰੱਖੇ ਹੈ, ਮੇਰੇ ਹਿਸਾਬ ਨਾਲ ਜੇ ਤੁਹਾਡੇ ਪਸ਼ੂ ਥੋੜੇ ਨੇ ਜੇ ਤੁਸੀਂ 5 ਪਸ਼ੂ ਰੱਖੇ ਹੈ 7 ਪਸ਼ੂ ਰੱਖੇ ਹੈ ਤਾਂ ਤੁਸੀਂ ਮਲਟੀ ਕੱਟ ਵੱਲ ਜਾਓ, ਯਾਨੀ ਕਿ ਤੁਸੀਂ ਦੋ
ਵਾਢਾਂ ਵਾਲਾ ਜਿਹੜਾ ਕਿਸਮ ਹੈ ਉਹਦੀ ਚੋਣ ਕਰੋ, ਉਦੋਂ ਬਰਸੀਮ ਲਾ ਲਓ ਤੇ ਨਾਲ ਜਿੰਨਾ ਤੁਹਾਡਾ ਏਰੀਆ ਉਹਦੇ ਵਿੱਚੋਂ ਤੁਸੀਂ ਅੱਧਾ ਏਰੀਆ ਜਿਹੜਾ ਬਰਸੀਮ ਥੱਲੇ ਰੱਖੋ।

ਹਲੀ ਦਾ ਜਾ ਰਿਹਾ ਤੇ ਇਧਰੋਂ ਤੁਹਾਨੂੰ ਕਾਰਬੋਹਾਈਡਰੇਟ ਜਿਹੜਾ ਨਿਸ਼ਾਚਤਾ ਵਾਲਾ ਜਿਹੜਾ ਆਪਣਾ ਜਿੱਥੋਂ ਆਪਾਂ ਨੂੰ ਕਾਰਬੋਹਾਈਡਰੇਟ ਐਨਰਜੀ ਮਿਲਣੀ ਹੈ ਡੰਗਰਾਂ ਨੂੰ, ਆਪਾਂ ਨੂੰ ਉਹ ਵਾਲੇ ਪੱਠੇ ਲਾਉਣ ਦੀ ਲੋੜ ਹੈ, ਤੇ ਉਹ ਪ੍ਰੋਟੀਨ ਹੋ ਗਿਆ, ਇਧਰੋਂ ਤੁਹਾਨੂੰ ਐਨਰਜੀ ਮਿਲ ਜਾਣੀ ਹੈ ਜਵੀ ਚੋਂ, ਤੇ ਦੋਨਾਂ ਦਾ ਬਹੁਤ ਸੋਹਣਾ ਕੰਬੀਨੇਸ਼ਨ, ਬਹੁਤ ਸੋਹਣਾ ਜਿਹੜਾ ਸੁਮੇਲ ਬਣਦਾ ਹੈ। ਉਹਨਾਂ ਨੂੰ ਰਲਾ ਕੇ ਇੱਕ ਪਾਸੇ ਉਹ ਲਾਇਆ ਹੋਵੇ, ਇੱਕ ਪਾਸੇ ਉਹ ਲਾਇਆ ਹੋਵੇ, ਤਾਂ ਰਲਾ ਕੇ ਚਾਰਨਾ ਆਪਸ ਦੇ ਵਿੱਚ, ਜਿਵੇਂ ਆਪਾਂ ਰੋਟੀ ਤੇ ਦਾਲ ਖਾਂਦੇ ਹਾਂ, ਬਹੁਤ ਹੀ ਵਧੀਆ ਸੰਤੁਲਿਤ ਭੋਜਨ ਬਣਦਾ ਹੈ। ਉਵੇਂ ਹੀ ਸੰਤੁਲਿਤ ਭੋਜਨ ਡੰਗਰਾਂ ਨੂੰ ਜੇ ਆਪਾਂ ਦੇਣਾ ਚਾਹੀਏ ਤਾਂ ਆਪਾਂ ਨੇ ਜਵੀ ਦੀ ਕਾਸ਼ਤ ਜ਼ਰੂਰ ਕਰਨੀ ਹੈ। 25 ਕਿਲੋ ਪ੍ਰਤੀ ਏਕੜ ਇਹਦਾ ਬੀਜ ਪੈਣਾ। ਕਿਸਮਾਂ ਤੇ ਮੈਂ ਦੁਬਾਰਾ ਆਉਣਾ, OL 10 ਤੇ OL 11 ਮੈਂ ਦੱਸਤਾ ਸੀ, ਹੁਣ ਉਸ ਤੋਂ ਬਾਅਦ ਅਸੀਂ OL 12 ਕਿਸਮ ਦਿੱਤੀ ਹੈ, ਇਹ ਵੀ ਸਿੰਗਲ ਵਾਰਡ ਵਾਲੀ ਹੈ। OL 13 ਦਿੱਤੀ ਹੈ, ਇਹ ਵੀ ਸਿੰਗਲ ਵਾਰਡ ਵਾਲੀ ਹੈ। OL 14 ਜਿਹੜੀ ਕਿਸਮ ਹੈ, ਇਹ ਦੋ ਵਾਰਡਾਂ ਦੀ ਹੈ। ਇਸ ਸਾਲ ਯੂਨੀਵਰਸਿਟੀ ਨੇ ਮੇਲਿਆਂ ਦੇ ਉੱਤੇ OL 14 ਦਾ ਬਹੁਤ ਵੀ ਵੇਚਿਆ, ਹਜੇ ਵੀ ਬੀਜ ਜਿਹੜਾ ਉਹ ਅਵੇਲੇਬਲ ਹੈ, ਉਪਲਬਧ ਹੈ। ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਇਸ ਦੇ ਬਾਰੇ ਜਾਣਕਾਰੀ ਪਤਾ ਕਰ ਸਕਦੇ ਹੋ, ਤੁਹਾਡੇ ਕੋਲ ਪਹੁੰਚਦਾ ਵੀ ਹੋ ਸਕਦਾ। ਤਾਂ OL 14 ਜਿਹੜਾ ਉਹ ਅਸੀਂ 5 ਕਿਲੋ ਦੀ ਥੈਲੀ 400 ਰੁਪਏ ਦੀ ਜਿਹੜੀ ਹੈ ਉਹ 80 ਰੁਪਏ ਕਿਲੋ ਦੇ ਹਿਸਾਬ ਨਾਲ ਬੀਜ ਇਹਦਾ ਵੇਚਿਆ। ਤਾਂ ਬਹੁਤ ਵਧੀਆ ਕਿਸਮ ਹੈ, ਦੋ ਬਹੁਤ ਸੋਹਣੀਆਂ ਵਾਢਾ ਦਿੰਦੀ ਹੈ, ਲਗਭਗ ਮੰਨ ਕੇ ਚੱਲੋ 330 ਤੋਂ 340 ਕੁਇੰਟਲ ਪ੍ਰਤੀ ਏਕੜ ਦਾ ਹਰੇ ਚਾਰੇ ਦਾ ਆਪਾਂ ਇਹ ਤੋਂ ਝਾੜ ਲੈ ਸਕਦੇ ਦੋਹਾਂ ਵਾਢਾਂ ਨੂੰ ਮਿਲਾ ਕੇ। ਇਸ ਗੱਲ ਦਾ ਧਿਆਨ ਰੱਖਣਾ। ਕਈ ਵਾਰੀ ਪੁੱਛਦੇ ਹੋ ਡਾਕਟਰ ਸਾਹਿਬ ਵਾਰਡ ਜੀ ਆਜੂ, ਨਹੀਂ ਉਹ ਵਾਰਡ ਚ ਨਹੀਂ ਆਉਣਾ। ਪਹਿਲੀ ਵਾਰਡ ਜਿਹੜੀ ਹੈ ਆਪਾਂ 60 ਦਿਨ ਤੇ ਲੈ ਲੈਣੀ ਹੈ, ਉਸ ਤੋਂ ਬਾਅਦ ਆਪਾਂ ਇਹ ਚ ਖਾਦ ਪਾਉਣੀ ਹੈ। ਇਹ ਗੱਲ ਦਾ ਧਿਆਨ ਰੱਖਣਾ। ਜਦੋਂ ਆਪਾਂ ਦੋ ਵਾਢਾਂ ਵਾਲੀ ਜਵੀ ਬੀਜਣੀ ਹੈ ਤਾਂ ਆਪਾਂ ਪਹਿਲੀ ਵਾੜ ਲੈ ਕੇ ਪਹਿਲਾ ਲੋ ਲੈ ਕੇ ਆਪਾਂ ਅੱਧਾ ਘੱਟਾ ਯੂਰੀਆ ਜਿਹੜਾ ਉਹ ਜ਼ਰੂਰ ਪਾਉਣਾ, ਫਿਰ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਅੱਧਾ ਘੱਟਾ ਯੂਰੀਆ ਪਾ ਦੇਣਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਛੱਡ ਦੇਣਾ ਅਗਲੇ ਲੋ ਵਾਸਤੇ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ, ਜਿਹੜੀ ਤੁਸੀਂ ਗਲਤੀ ਕਰਦੇ ਹੋ ਜਦੋਂ ਜਵੀ ਦੀ ਕਟਾਈ ਲੈਂਦੇ ਹੋ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਰਗੜ ਕੇ ਵੱਢ ਦਈਏ, ਕਿਉਂਕਿ ਦਸੰਬਰ ਦੇ ਵਿੱਚ ਆਪਣੇ ਕੋਲ ਚਾਰਿਆਂ ਦੀ ਘਾਟ ਹੁੰਦੀ ਹੈ। ਆਪਾਂ ਨੂੰ ਐਂ ਹੁੰਦਾ ਵੀ ਇਹਨੂੰ ਰਗੜ ਕੇ ਵੱਢ ਦਈਏ, ਖਰੇ ਪੱਠੇ ਜ਼ਿਆਦਾ ਆ ਜਾਣਗੇ। ਉਹ ਭਾਈ ਤੁਸੀਂ ਬੂਟੇ ਦਾ ਪੂਰਾ ਜ਼ੋਰ ਲਵਾਤਾ ਕਿ ਉਹਨੇ ਜਦੋਂ ਦੁਬਾਰਾ ਫੁਟਾਰਾ ਲੈਣਾ, ਉਹ ਫੁਟਾਰਾ ਕਿਵੇਂ ਲਊਗਾ ਜਦੋਂ ਤੁਸੀਂ ਉਹਨੂੰ ਰਗੜ ਹੀ ਦਿੱਤਾ। ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਜਦੋਂ ਆਪਾਂ ਜਵੀ ਦੀ ਕਟਾਈ ਲੈਣੀ ਹੈ ਤਾਂ ਇਹਨੂੰ ਆਪਾਂ ਥੱਲੋਂ 4 ਇੰਚ 5 ਇੰਚ ਛੱਡ ਕੇ ਵੱਢੀਏ। ਉਹਦੇ ਨਾਲ ਤੁਸੀਂ ਦੇਖੋਗੇ ਵੀ ਇਹਦਾ ਫੁਟਾਰਾ ਜਿਹੜਾ ਜ਼ਿਆਦਾ ਪੈਂਦਾ, ਨਾਲੇ ਛੇਤੀ ਪੈਂਦਾ, ਉਹਦੇ ਨਾਲ ਜਿਹੜੀ ਅਗਲੀ ਕਟਾਈ ਹੈ ਉਹ ਤੁਹਾਨੂੰ ਜਲਦੀ ਮਿਲੂਗੀ। ਤੋ ਇਸ ਪਾਸੋਂ ਸੋਚੋ ਨਾ ਕਿ ਇਸ ਪਾਸੋਂ ਵੀ ਅਸੀਂ ਪਹਿਲੀ ਵਾਰ ਚ ਸਾਰਾ ਵੱਢ ਲਈਏ, ਤੋ ਇਹ ਲਾਲਚ ਨਹੀਂ ਕਰਨਾ। ਆਪਾਂ ਜਦੋਂ ਵੀ ਜਵੀ ਦੀ ਵਾੜ ਲੈਣੀ ਹੈ ਆਪਾਂ ਉਹਨੂੰ ਥੱਲੋਂ 4 ਤੋਂ 5 ਇੰਚ ਆਪਾਂ ਛੱਡ ਕੇ ਫੇਰ ਉਹਦੀ ਵਾਢੀ ਕਰਨੀ ਹੈ। ਪਾਣੀ ਲਾ ਦਿਓ, ਅੱਧਾ ਘੱਟਾ ਯੂਰੀਆ ਪਾ ਕੇ ਛੱਡ ਦਿਓ, ਦੇਖੋ ਕਿੱਡੀ ਸੋਹਣੀ ਵਾੜ ਉਹਦੀ ਆਉਂਦੀ ਹੈ। ਅਗਲੀ ਵਾੜ ਜਿਹੜੀ ਦੂਜੀ ਵਾੜ ਲੈਣੀ ਹੈ ਉਹ ਆਪਾਂ ਪਹਿਲਾਂ ਹੀ ਨਹੀਂ ਲੈ ਲੈਣੀ, ਕਾਹਲੀ ਨਹੀਂ ਕਰਨੀ। ਹੱਥ ਜੋੜ ਕੇ ਫੇਰ ਬੇਨਤੀ ਹੈ, ਆਪਾਂ ਫਰਵਰੀ ਅਖੀਰ ਤੱਕ, ਮਾਰਚ ਦੇ ਪਹਿਲੇ ਹਫ਼ਤੇ ਤੱਕ ਜਦੋਂ ਦਾਣਾ ਪੈ ਜਾਵੇ, ਦਾਣਾ ਦੁੱਧੇ ਤੇ ਆ ਜਾਵੇ, ਮਤਲਬ ਦਾਣੇ ਨੂੰ ਦਬਾ ਕੇ ਦੇਖੋ ਦਾਣੇ ਚੋਂ ਜਿਵੇਂ ਦੁੱਧ ਨਿਕਲਦਾ, ਜਿਵੇਂ ਮੱਕੀ ਦੇ ਵਿੱਚ ਆਪਾਂ ਅਚਾਰ ਪਾਉਂਦੇ ਹੋ, ਸਾਈਲੇ ਚ ਪਾਉਂਦੇ ਹੋ, ਉਹਦੇ ਚ ਮੱਕੀ ਛੱਲੀ ਚ ਮੱਕੀ ਦਾ ਦਾਣਾ ਦੱਬ ਕੇ ਦੇਖਦੇ ਹੋ ਵੀ ਉਹ ਚ ਦੁੱਧ ਨਿਕਲ ਆਇਆ ਕਿ ਨਹੀਂ। ਇਸੇ ਤਰ੍ਹਾਂ ਹੀ ਜਦੋਂ ਆਪਾਂ ਜਵੀ ਚਾਰਨੀ ਹੈ, ਜੇ ਆਪਾਂ ਜਵੀ ਦਾ ਦਾਣਾ ਦੱਬ ਕੇ ਦੇਖਾਂਗੇ ਉਹ ਚ ਦੁੱਧ ਨਿਕਲ ਰਿਹਾ, ਇਹਦਾ ਮਤਲਬ ਹੁਣ ਚਾਰਾ ਖਵਾਉਣ ਵਾਸਤੇ ਜਮਾ ਤਿਆਰ ਹੈ। ਜਿਹੜੇ ਉਹਦੇ ਖੁਰਾਕੀ ਤੱਤ ਵਧੀਆ ਬਣਨੇ ਸੀ, ਕੁਆਲਿਟੀ ਬਣਨੀ ਸੀ, ਉਹ ਹੁਣ ਬਣੀ ਹੈ। ਜਿਹੜੇ ਪਹਿਲਾਂ ਹੀ ਆਪਾਂ ਹਰਾ ਹਰੇ ਚਾਰ ਦਿੱਤਾ ਉਹਦਾ ਕੀ ਫਾਇਦਾ, ਫਿਰ ਆਪਾਂ ਇੰਨਾ ਇੰਤਜ਼ਾਰ ਕਿਉਂ ਕੀਤਾ, ਫਿਰ ਤਾਂ ਆਪਾਂ ਪਹਿਲਾਂ ਹੀ ਵੱਢ ਦਿੰਦੇ। ਤੋ ਇਹ ਗੱਲ ਆਪਾਂ ਨਹੀਂ ਕਰਨੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਵੀ ਆਪਾਂ ਜਵੀ ਦੂਜੀ ਲੋ ਤੇ ਦੂਜਾ ਲੋ ਉਦੋਂ ਹੀ ਲੈਣਾ ਜਦੋਂ ਉਹਨੂੰ ਦਾਣਾ ਪੈ ਜਾਵੇ ਤੇ ਦਾਣਾ ਜਿਹੜਾ ਉਹ ਦੁੱਧੇ ਤੇ ਆ ਜਾਵੇ। ਤੇ ਵਾਧੂ ਜਿੰਨਾ ਅਸੀਂ ਸਿਫਾਰਿਸ਼ ਕੀਤੀ ਹੈ ਉਸ ਤੋਂ ਇਲਾਵਾ ਕੋਈ ਸਪਰੇ ਨਹੀਂ ਕਰਨੀ, ਕੋਈ ਬਿਮਾਰੀ ਦੀ ਸਪਰੇ ਨਹੀਂ ਕਰਨੀ, ਕੋਈ ਕੀੜਿਆਂ ਦੀ ਸਪਰੇ ਨਹੀਂ ਕਰਨੀ। 2.5 ਲੱਖ ਤੋਂ ਥੱਲੇ 16-15 ਕਿਲੋ ਦੁੱਧ ਦੇਣ ਵਾਲੀ ਮੱਝ ਮੈਨੂੰ ਲੈ ਕੇ ਦਿਖਾ ਦਿਓ, ਕੋਈ ਨਹੀਂ ਮਿਲਦੀ। ਤੋ ਡੰਗਰ ਬਹੁਤ ਮਹਿੰਗੇ ਨੇ, ਉਹਨਾਂ ਨੂੰ ਜ਼ਹਿਰ ਨਾ ਖਵਾਓ, ਉਹ ਜ਼ਹਿਰ ਉਹੀ ਦੁੱਧ ਥਾਣੀ ਤੁਹਾਡੇ ਘਰੇ ਆ ਜਾਣਾ। ਤੋ ਇਸ ਕਰਕੇ ਆਪਾਂ ਕੋਈ ਦਵਾਈ, ਕੋਈ ਕਿਸੇ ਚੀਜ਼ ਦੀ ਸਿਫਾਰਿਸ਼ ਨਹੀਂ ਕਰਦੇ। ਬਹੁਤ ਵਧੀਆ ਕਿਸਮਾਂ ਯੂਨੀਵਰਸਿਟੀ ਨੇ ਡਿਵੈਲਪ ਕੀਤੀਆਂ ਤੁਹਾਡੇ ਵਾਸਤੇ, ਉਨ੍ਹਾਂ ਦੀ ਕਿਸਮਾਂ, ਇਹਨਾਂ ਕਿਸਮਾਂ ਨੂੰ ਲਾਓ। ਇਸ ਤੋਂ ਬਾਅਦ 14 ਦੀ ਮੈਂ ਗੱਲ ਕੀਤੀ ਹੈ, ਫਿਰ ਮੈਂ ਆ ਜਾਂਦਾ ਜਿਹੜੀਆਂ ਸਿੰਗਲ ਕਟਾਈ ਵਾਲੀਆਂ ਕਿਸਮਾਂ ਨੇ, OL 15 ਤੇ ਪਿਛਲੇ ਸਾਲ ਅਸੀਂ ਇੱਕ ਨਵੀਂ ਕਿਸਮ ਦਿੱਤੀ ਹੈ OL 17, ਬਹੁਤ ਵਧੀਆ ਕਿਸਮ ਹੈ। 6 ਫੁੱਟ ਦਾ ਬੰਦਾ ਮੇਰੇ ਵਰਗਾ ਵਿੱਚ ਬੰਦਾ ਖੜਿਆ ਨਹੀਂ ਦਿਖਦਾ, ਤੁਸੀਂ ਪੁੱਛ ਲਓ ਡਾਕਟਰ ਸਾਹਿਬ, ਇਹ ਬਹੁਤ ਵਧੀਆ ਸਿੰਗਲ ਵਾਰਡ ਵਾਲੀ ਕਿਸਮ ਹੈ, ਜਿਨ੍ਹਾਂ ਦੇ ਥੋੜੇ ਜਿਹੇ ਪਸ਼ੂ ਜ਼ਿਆਦਾ ਰੱਖੇ ਹੋਏ ਹੈ, 5-7-10 ਪਸ਼ੂ ਹੈਗੇ ਹੈ, ਉਹ ਜ਼ਰੂਰ ਮੇਰੇ ਹਿਸਾਬ ਨਾਲ 10 ਤੋਂ ਵੱਧ ਪਸ਼ੂ ਹੈ, ਜਾਂ ਜਿਹੜਾ ਅਚਾਰ ਪਾਉਣਾ ਚਾਹੁੰਦੇ ਨੇ
ਉਹਨਾਂ ਨੂੰ ਹੁੰਦਾ ਨਾ ਵੀ ਡਾਕਟਰ ਸਾਹਿਬ ਸਪਰਿੰਗ ਦੇ ਵਿੱਚ ਜਾਣੀ ਕਿ ਜਦੋਂ ਆਪਾਂ ਗਰਮੀ ਰੁੱਤ ਦੇ ਵਿੱਚ ਆ ਜਾਂਦੇ ਹਾਂ, ਬਹਾਰ ਰੁੱਤ ਚ ਆ ਜਾਂਦੇ ਹਾਂ, ਉਦੋਂ ਤਾਂ ਸਾਡੇ ਕੋਲ ਸਾਈਡੇ ਚ ਚਾਰ ਪਾਉਣ ਲਈ ਮੱਕੀ ਹੈਗੀ ਹੈ। ਸਰਦੀਆਂ ਚ ਕਿਹੜੀ ਕਿਸਮ ਹੈ, ਕਿਹੜੀ ਫਸਲ ਹੈ ਜਿਹਦਾ ਅਸੀਂ ਅਚਾਰ ਪਾਈਏ? ਤੋ ਸੁਣੋ ਭਾਈ, ਤੁਸੀਂ ਜਵੀ ਦਾ ਬਹੁਤ ਸੋਹਣਾ ਅਚਾਰ ਪਾ ਸਕਦੇ ਹੋ ਜੇ ਤੁਹਾਡੇ ਕੋਲ ਸਰਪਲਸ ਹੈ। ਸਰਪਲਸ ਦਾ ਮਤਲਬ ਜੇ ਸਾਡੇ ਕੋਲ ਵਾਧਾ ਚਾਰ ਹੈ, ਤੋ ਵਾਧਾ ਚਾਰ

0: ਕਹਿੰਦਾ ਬਹੁਤ ਸੋਹਣੇ ਤੁਸੀਂ ਪਿੱਟ ਬਣਾਏ ਹੋਏ, ਜੇ ਤੁਸੀਂ ਗੱਡੇ ਨਹੀਂ ਖੁੱਲਦੇ ਹੋਏ, ਪਿੱਟ ਨਹੀਂ ਬਣਾਏ ਹੋਏ, ਮੱਕੀ ਦਾ ਕੰਮ ਨਹੀਂ ਕਰਦੇ, ਤਾਂ ਵੀ ਤੁਸੀਂ ਇਹਦਾ ਚਾਰ ਪਾ ਸਕਦੇ ਹੋ, ਫਿਰ ਤੁਸੀਂ ਕਹੋਗੇ ਡਾਕਟਰ ਸਾਹਿਬ ਉਹ ਕਿਵੇਂ ਪਾ ਸਕਦੇ ਆ? ਭਾਈ ਤੁਸੀਂ ਸਾਈਲੋ ਬੈਗ ਲੈ ਲਓ, ਹੋਰ ਨੀ ਕੁਛ, ਤਾਂ ਤੁਸੀਂ ਯੂਰੀਏ ਵਾਲੇ ਬੈਗ ਮੁੱਦੇ ਕਰਕੇ ਧੋ ਕੇ ਸੁਕਾ ਕੇ ਉਹਦੇ ਚ ਚਾਰ ਪਾ ਸਕਦੇ ਹੋ। ਤਰੀਕਾ ਉਹੀ ਆ ਜਿਵੇਂ ਆਪਾਂ ਮੱਕੀ ਚ ਆਪਾਂ ਟੋਟਾ ਕਰਦੇ ਹਾਂ, 2-3 ਸੈਂਟੀਮੀਟਰ ਦਾ ਆਪਾਂ ਟੋਟਾ ਕਰਕੇ ਇਹਦਾ ਬੜਾ ਬੜਾ ਸੋਹਣਾ ਆਪਾਂ ਚਾਰ ਜਿਹੜਾ ਉਹ ਪਾ ਸਕਦੇ ਹਾਂ। ਤੋ ਇਹ ਮੈਂ ਤੁਹਾਨੂੰ ਅੱਜ ਬਰਸੀਮ ਤੇ ਜਵੀ ਦੀਆਂ ਦੋ ਹਾੜੀ ਦੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ, ਨੁਕਤੇ ਦੱਸੇ ਵੀ ਕਿਵੇਂ ਆ। ਅਚਾਰ ਜ਼ਰੂਰ ਪਾਇਆ ਕਰੋ, ਜਿਵੇਂ ਆਪਾਂ ਹੜਾਂ ਦਾ ਦੇਖਿਆ ਭਾਈ, ਜਿਨ੍ਹਾਂ ਦੇ ਫਸਲਾਂ ਰੁੜ ਗਈਆਂ ਤਾਂ ਥੋੜੇ ਅਚਾਰ ਜਿਨ੍ਹਾਂ ਨੇ ਪਾਏ ਹੋਏ ਸੀ, ਜਾਂ ਜਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੈ ਉਹ ਅਚਾਰਾਂ ਦੇ ਥਰੂ ਹੋਈ ਹੈ, ਜਾਂ ਬੇਲਾਂ ਬਣਾਈਆਂ ਹੋਈਆਂ ਨੇ, ਬੇਲ ਬਣਾਏ ਹੋਏ ਨੇ, ਉਹ ਤੁਹਾਡੇ ਤੱਕ ਪਹੁੰਚੀਆਂ ਨੇ, ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਾਲ ਦੀ ਨਾਲ ਕੋਸ਼ਿਸ਼ ਕਰੋ ਜੇ ਯੂਨੀਵਰਸਿਟੀ ਦਾ ਵੀ ਮਿਲ ਜੇ ਉਹ ਲੈ ਕੇ, ਕਿਉਂਕਿ ਉਹਨਾਂ ਦਾ ਝਾੜ ਵੱਧ ਹੈ, ਉਹ ਤੁਹਾਡੇ ਡੰਗਰਾਂ ਦਾ ਚਾਰਾ ਵੀ ਪੂਰਾ ਕਰਨਗੀਆਂ ਤੇ ਨਾਲ ਦੀ ਨਾਲ ਤੁਹਾਡੇ ਕੋਲ ਵਾਧੂ ਚਾਰਾ ਵੀ ਹੋਜੂਗਾ, ਤਾਂ ਉਹਦਾ ਤੁਸੀਂ ਜ਼ਰੂਰ ਅਚਾਰ ਬਣਾਓ। ਬਰਸੀਮ ਦੀ ਹੇ ਬਣਾ ਸਕਦੇ ਹਾਂ, ਕਈਆਂ ਲਈ ਨਵਾਂ ਸ਼ਬਦ ਹੋ ਸਕਦਾ ਹੈ ਕਿ ਹੇ ਕੀ ਹੁੰਦੀ ਹੈ। ਜਿਵੇਂ ਆਪਾਂ ਜਵੀ ਦੀ ਦੱਸੀ ਹੈ ਵੀ ਉਹਦਾ ਆਪਾਂ ਅਚਾਰ ਬਣਾਉਣਾ, ਉਵੇਂ ਆਪਾਂ ਜੇ ਵਾਧੂ ਬਰਸੀਮ ਹੈ ਤਾਂ ਉਹਨੂੰ ਪੱਕੇ ਫਰਸ਼ ਤੇ ਸੁਕਾ ਕੇ 2 ਦਿਨ ਧੁੱਪ ਲਵਾ ਕੇ ਉਹਨੂੰ ਹੱਥ ਦੇ ਵਿੱਚ ਫੜ ਕੇ ਉਹਨੂੰ ਮਰੋੜ ਕੇ ਦੇਖਣਾ ਹੈ ਵੀ ਉਹਦੇ ਵਿੱਚ ਕੋਈ ਵੀ ਜਿਹੜਾ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ ਨਾ ਹੋਵੇ। ਜਦੋਂ ਆਪਾਂ ਨੂੰ ਸੁੱਕਾ ਸੁੱਕਾ ਲੱਗਣ ਲੱਗ ਜੇ ਉਹਨੂੰ ਵੀ ਬੋਰੀਆਂ ਚ ਭਰ ਕੇ ਆਪਦੇ ਭਾਈ ਅੰਦਰ ਸੁੱਕੀ ਥਾਂ ਰੱਖ ਲਓ, ਤਾਂ ਕਿ ਉਹਨੂੰ ਆਪਾਂ ਜਦੋਂ ਆਪਣੇ ਕੋਲ ਪੱਠਿਆਂ ਦੀ ਘਾਟ ਹੈ ਤਾਂ ਆਪਾਂ ਉਹਨਾਂ ਨੂੰ ਥੋੜਾ ਥੋੜਾ ਖੋਲ ਕੇ ਆਪਣੇ ਡੰਗਰਾਂ ਨੂੰ ਉਹਨੂੰ ਖਵਾ ਸਕੀਏ। ਤੋ ਇਸ ਤਰ੍ਹਾਂ ਜਿਹੜੀ ਆਪਣੇ ਕੋਲ ਜਵੀ ਤੇ ਬਰਸੀਮ ਆਪਾਂ ਚੰਗੇ ਤਰੀਕੇ ਨਾਲ ਇਹਦੀ ਕਾਸ਼ਤ ਇਸ ਸੀਜ਼ਨ ਕਰਨੀ ਹੈ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ।
1: ਵਾਰਤਾ ਸੁਣੀ ਕਮਲ ਜੀ?
2: ਹਾਂਜੀ, ਕਿਆ ਬਾਤ ਹੈ, ਕਿਆ ਬਾਤ। ਦੇਖੋ ਉਹਨਾਂ ਨੇ ਕਿੰਨੀ ਵਧੀਆ ਗੱਲ ਕਹੀ ਹੈ ਵੀ ਅੰਨੇ ਵਾਹ ਨਾ ਖਾਦਾਂ ਤੇ ਤੁਸੀਂ ਪਾਈ ਚੱਲੋ ਚਾਰੇ ਨੂੰ ਵੀ, ਜਿਹੜਾ ਹਰਾ ਚਾਰਾ, ਤੇ ਲੋਕੀ ਆ ਵੀ ਹਟਦੇ ਨੀ, ਮੈਂ ਵੀ ਉਹਨਾਂ ਵਿੱਚੋਂ ਇੱਕ ਹੀ ਆ, ਤੇ ਹੁਣ ਅੱਖਾਂ ਖੋਲਤੀਆਂ ਉਹਨਾਂ ਨੇ।
1: ਇਹੀ ਖਾਦ ਤੇ ਦਵਾਈ ਡੰਗਰ ਨੇ ਜਦੋਂ ਚਾਰੇ ਰਾਹੀਂ ਅੰਦਰ ਲੈ ਕੇ ਜਾਣੀ ਹੈ ਤੇ ਤੁਹਾਡੇ ਕੋਲ ਪਹੁੰਚਣੀ ਹੈ ਦੁੱਧ ਚ,
2: ਬਿਲਕੁਲ।
1: ਇਸ ਲਈ ਖੇਤੀ ਮਾਹਰਾਂ ਦੀ ਸਿਫਾਰਿਸ਼ਾਂ ਜਿੱਦਾਂ ਜਿੱਦਾਂ ਉਹ ਦੱਸਦੇ ਆ ਉਦਾਂ ਖੇਤੀ ਕਰੋਗੇ, ਝਾੜ ਵੀ ਵਧੇਗਾ ਤੇ ਸਿਹਤ ਵੀ ਵਧੇਗੀ।
2: ਦੇਖੋ ਵਿਗਿਆਨੀਆਂ ਦੀ ਜਿਹੜੀ ਗੱਲ ਆ ਨਾ, ਉਹ ਵਿਗਿਆਨੀਆਂ ਵਾਲੀ ਹੁੰਦੀ ਹੈ,
1: ਬਿਲਕੁਲ ਜੀ। ਤੇ ਇਸੇ ਲਈ ਕਹਿੰਦੇ ਨਾ ਖੇਤਾਂ ਦੀ ਵੀ ਸਫਾਈ ਰਹੇਗੀ। ਤੇ ਗੱਲਬਾਤ ਅਸੀਂ ਕਿੰਦੀ ਕਰਦੇ ਪਏ ਸੀਗੇ ਜੀ? ਸਵੱਛਤਾ ਤੇ ਸਫਾਈ ਦੇ ਜੀ। ਤੇ ਜੇਕਰ ਆਪਾਂ ਆਪਣੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਾਂ, ਆਪਣੇ ਚੁਗਿਰਦੇ ਦੀ ਸੇਵਾ ਕਰਨਾ ਚਾਹੁੰਦੇ ਹਾਂ, ਤੇ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਠੀਕ ਗੱਲ।
1: ਤੇ ਡਾਕਟਰ ਪਰਮਿੰਦਰ ਬੇਰੀ ਨਾਲ ਕੀਤੀ ਗੱਲਬਾਤ ਸੁਣਾਉਂਦੇ ਹਾਂ, ਵਿਸ਼ਾ ਸਮਾਜ ਸੇਵਾ ਤੇ ਸਵੱਛਤਾ।
2: ਸੁਣਾਓ ਜੀ।
3: ਸਮਾਜ ਸੇਵਾ ਤੇ ਸਵੱਛਤਾ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਸਟੂਡੀਓ ਚ ਮੌਜੂਦ ਮੈਡਮ ਪਰਮਿੰਦਰ ਬੇਰੀ, ਜਿਹੜੇ ਕਿ ਉੱਘੇ ਸਮਾਜ ਸੇਵੀ ਨੇ। ਮੈਡਮ ਬੇਰੀ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
4: ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਜੀ ਜੀ। ਸਭ ਤੋਂ ਪਹਿਲਾਂ ਤੇ ਫਿਰ ਮੈਂ, ਤੁਸੀਂ ਵਿਸ਼ਾ ਇਹੋ ਜਿਹਾ ਰੱਖਿਆ ਤੇ ਜਿਹੜੀ ਸੰਸਥਾ ਵਿੱਚ ਮੈਂ ਜ਼ਿਆਦਾ ਕੰਮ ਕੀਤਾ ਪਿਛਲੇ ਕੋਈ 40-45 ਸਾਲ ਤੋਂ, ਉਹਦਾ ਨਾਮ ਹੈ ਐਸੋਸੀਏਸ਼ਨ ਫਾਰ ਸੋਸ਼ਲ ਹੈਲਥ ਇਨ ਇੰਡੀਆ। ਮਤਲਬ ਕਿ ਸਮਾਜਿਕ ਸਿਹਤ ਦੇ ਨਾਲ ਹੀ ਜੁੜਿਆ ਹੋਇਆ ਨਾਮ ਹੈ ਸਾਡੀ ਸੰਸਥਾ ਦਾ, ਨੈਸ਼ਨਲ ਲੈਵਲ ਦੀ ਸੰਸਥਾ। ਤੋਂ ਮੈਂ ਬੜੀ ਖੁਸ਼ ਹਾਂ ਕਿ ਤੁਸੀਂ ਅੱਜ,
3: ਬਿਲਕੁਲ
4: ਦੇਖੋ ਸਮਾਜ ਸਾਡਾ ਅੰਗ ਹੈ ਤੇ ਅਸੀਂ ਸਮਾਜ ਦੇ ਅੰਗ ਹੈ, ਠੀਕ ਹੈ, ਨਿਖੜ ਨਹੀਂ ਸਕਦੇ। ਸੋ ਜੇ ਸਮਾਜ ਸਾਡਾ ਤੰਦਰੁਸਤ ਰਹੇਗਾ, ਸਵਸਥ ਰਹੇਗਾ ਜਾਂ ਸਵੱਛ ਰਹੇਗਾ
3: ਜੀ,
4: ਤੇ ਅਸੀਂ ਵੀ ਹੋਵਾਂਗੇ। ਤੇ ਇਹਦੇ ਵਿਪਰੀਤ ਅਸੀਂ ਖੁਦ ਕੋਈ ਵਿਅਕਤੀ ਵਿਸ਼ੇਸ਼ ਹੈ ਜਾਂ ਇੱਕ ਪਰਿਵਾਰ ਹੈ ਜਾਂ ਇੱਕ ਗਲੀ ਮਹੱਲਾ ਹੈ, ਉਹਦੇ ਅਸੀਂ ਸਾਰੇ ਰਹਿਣ ਵਾਲੇ ਹਾਂ, ਅਸੀਂ ਨਾਗਰਿਕ ਹੈ। ਅਸੀਂ ਸਵੱਛ ਰਵਾਂਗੇ, ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ
3: ਜੀ।
4: ਸੋ ਇੱਕ ਸਿਹਤਮੰਦ ਮੁਲਕ ਦੀ ਸਿਰਜਣਾ ਕਰ ਸਕਦੇ ਹਾਂ, ਮੁਲਕ ਤਦੇ ਸਟਰੋਂਗ ਹੋਏਗਾ, ਮਜ਼ਬੂਤ ਹੋਏਗਾ, ਇਹ ਤੇ ਸਾਡੇ ਆਪਣੇ ਤੇ ਮਨਸਰ ਕਰਦਾ।
3: ਔਰ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਘਰਾਂ ਦੇ ਵਿੱਚ ਫੰਕਸ਼ਨ ਹੁੰਦੇ ਨੇ, ਪਰ ਫਿਰ ਵੀ ਫੰਕਸ਼ਨ ਬੀਤ ਜਾਣ ਤੋਂ ਬਾਅਦ, ਹੋ ਜਾਣ ਤੋਂ ਬਾਅਦ ਬੜਾ ਖਲਾਰਾ ਪਿਆ ਹੁੰਦਾ ਸੀ, ਤੁਹਾਨੂੰ ਵੀ ਬੜਾ ਸਾਰਾ ਮੌਕਾ ਮਿਲਦਾ ਹੋਣਾ
4: ਜੀ,
3: ਜਾਂ ਸਮਾਜ ਸੇਵਾ ਦੇ ਜਿਹੜੇ ਫੰਕਸ਼ਨ ਤੁਸੀਂ ਜਾਂਦੇ ਹੋ ਜਿੱਥੇ, ਉੱਥੇ ਬਾਅਦ ਚ ਖਲਾਰਾ ਪਿਆ ਹੁੰਦਾ, ਦੇਖ ਕੇ ਕਿਹੋ ਜਿਹਾ ਲੱਗਦਾ ਸੀ ਤੇ ਕਿਸ ਤਰੀਕੇ ਤੁਸੀਂ ਮੋਟੀਵੇਟ ਕਰਦੇ ਹੋ ਫਿਰ?
4: ਕਿਉਂਕਿ ਸਾਡਾ ਮੁਲਕ ਬਹੁਤ ਸਾਰੇ ਕਿਸਮ ਦੇ ਲੋਕ ਰਹਿੰਦੇ ਆ ਔਰ ਬੜਾ ਪਾਪੂਲੇਟਡ ਬਹੁਤ ਹੈ, ਗੰਦਗੀ ਦੇ ਨਾਲ ਤੁਹਾਨੂੰ ਪਤਾ ਹਰ ਬਿਮਾਰੀ, ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਬਿਮਾਰੀ ਗੰਦਗੀ ਨਾਲ ਜ਼ਿਆਦਾ ਫੈਲਦੀ ਹੈ। ਔਰ ਨਰਿੰਦਰ ਮੋਦੀ ਉਹਨਾਂ ਦਾ ਜਿਹੜਾ ਸਵੱਛ ਅਭਿਆਨ ਉਹਨਾਂ ਨੇ ਸ਼ੁਰੂ ਕੀਤਾ, ਇਹਦੇ ਬਹੁਤ ਫਾਇਦੇ ਹੋਏ, ਕਿਉਂਕਿ ਸਾਡੇ ਹਰ ਗਲੀ ਦੇ ਮੋੜ ਤੇ, ਹਰ ਕਾਲੋਨੀ ਦੇ ਵਿੱਚ ਪਾਰਕਸ ਬਣੇ ਹੁੰਦੇ ਨੇ, ਤੇ ਤੁਸੀਂ ਪਾਰਕ ਵਿੱਚ ਜਾਓ ਲੋਕ, ਤੇ ਤੁਸੀਂ ਜਾਂਦੇ ਹੋ ਸੈਰ ਕਰਨ ਵਾਸਤੇ ਕਿ ਚਲੋ ਆਕਸੀਜਨ ਮਿਲੇ, ਸਿਹਤ ਦਾ ਧਿਆਨ ਰੱਖਣ ਵਾਸਤੇ ਜਾਂਦੇ ਹੋ, ਲੇਕਿਨ ਕਿਤੇ ਰੂੜੀਆਂ ਪਈਆਂ ਹੋਈਆਂ, ਕਿਤੇ ਕਚਰਾ ਪਿਆ ਹੋਇਆ, ਜਾਨਵਰ ਘੁੰਮ ਰਹੇ ਨੇ, ਮਤਲਬ ਅਸੀਂ ਸਿਹਤ ਆਪਣੀ ਸਿਹਤ ਨੂੰ ਲੈ ਕੇ ਸਵੱਛਤਾ ਵੱਲ ਧਿਆਨ ਦਿੱਤਾ ਹੀ ਨਹੀਂ। ਸੋ ਹੁਣ ਅਲੱਗ ਅਲੱਗ ਜਗ੍ਹਾ ਤੇ ਪ੍ਰੋਗਰਾਮਸ ਹੁੰਦੇ ਆ, ਗਲੀਆਂ ਮੁਹੱਲਿਆਂ ਵਿੱਚ ਜਾ ਕੇ, ਛੋਟੀਆਂ ਛੋਟੀਆਂ ਕਾਲੋਨੀਜ਼ ਵਿੱਚ ਜਾ ਕੇ ਸਫਾਈ ਦੇ ਸਬੰਧ ਵਿੱਚ ਲੋਕਾਂ ਨਾਲ ਬਹੁਤ ਗੱਲ ਕਰਦੇ ਆ, ਖਾਸ ਕਰਕੇ ਆਪਣੀਆਂ ਮਹਿਲਾਵਾਂ ਨਾਲ, ਕਿਉਂਕਿ ਅਸਲੀ ਤੇ ਅਸਰ ਉਹਨਾਂ ਤੇ ਪੈਣਾ ਨਾ
5: ਜੀ।
4: ਉਹਨਾਂ ਮਹਿਲਾਵਾਂ ਦਾ ਕੀ ਹਾਲ ਹੁੰਦਾ ਕਿ ਆਪਣਾ ਘਰ ਦਾ ਕੂੜਾ ਸੁੱਟਿਆ ਤੇ ਬਾਹਰ ਨਾਲ ਦੇ ਘਰ ਦੇ ਅੱਗੇ ਸੁੱਟ ਦਿੱਤਾ। ਸੋ ਤੁਸੀਂ ਗੰਦ ਪਾਓ ਹੀ ਨਾ ਜਿਹੜੀ ਤੁਹਾਨੂੰ ਸਫਾਈ ਕਰਨੀ।
6: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। राष्ट्रपति द्रौपदी मुर्मू ने कहा है कि हाल के दिनों में आई कई प्राकृतिक आपदाओं से स्पष्ट है कि जलवायु परिवर्तन के प्रभावों को कम करने के लिए ठोस प्रयास जरूरी हैं। नई दिल्ली में पर्यावरण और जलवायु गतिशीलता के भविष्य विषय पर आयोजित सम्मेलन के समापन सत्र को संबोधित करते हुए राष्ट्रपति ने कहा कि वैश्विक वैज्ञानिक समुदाय जलवायु जोखिम को लेकर गंभीर चेतावनी दे रहा है।
7: हाल के समय में हुई अनेक प्राकृतिक आपदाओं ने यह स्पष्ट किया है कि क्लाइमेट इम्पैक्ट को कम करने के लिए सशक्त क्लाइमेट एक्शन करना आवश्यक है। विश्व का वैज्ञानिक समुदाय चेतावनी दे रहे हैं कि क्लाइमेट रिस्क बहुत गंभीर हो चुका है। इनकी यथासंभव रोकथाम और सामना करने के लिए स्थानीय, क्षेत्रीय और वैश्विक सभी स्तर पर स्टेक होल्डर्स के बीच सक्रिय सहयोग की सुदृढ़ आवश्यकता है।
6: राष्ट्रपति ने कहा कि जलवायु परिवर्तन से जैव विविधता में कमी, जल संकट और भूमि क्षरण जैसी समस्याएं बढ़ रही हैं। राष्ट्रपति ने पर्यावरण संबंधी कानूनी मामलों में राष्ट्रीय हरित न्यायाधिकरण की भूमिका की भी सराहना की। उन्होंने कहा कि न्यायाधिकरण ने बड़ी संख्या में मामलों का तेजी से निपटारा किया है और नदियों, वायु गुणवत्ता तथा कचरा प्रबंधन से जुड़े मामलों में प्रभावी अनुपालन व्यवस्था विकसित की है। उपराष्ट्रपति सीपी राधाकृष्णन मंगलवार को नई दिल्ली में 9वें भारत अंतर्राष्ट्रीय जल सप्ताह का उद्घाटन करेंगे। 5 दिन के इस आयोजन का विषय है जलवायु अनुकूल जल प्रबंधन। जल शक्ति मंत्रालय ने बताया कि इस अंतर्राष्ट्रीय आयोजन में नीदरलैंड और जर्मनी साझेदार देश के रूप में शामिल होंगे। विकसित भारत के लिए 100 सप्ताह के नशा मुक्त युवा अभियान के अंतर्गत आज देश भर में युवा भाग ले रहे हैं। युवा कार्यक्रम और खेल मंत्रालय के अनुसार 1067 स्थानों पर यह समारोह आयोजित किया जा रहा है। विकसित भारत के लिए 100 सप्ताह के नशा मुक्त युवा अभियान में नशा मुक्ति शपथ, हस्ताक्षर अभियान, नुक्कड़ नाटक, नारा लेखन और चर्चाओं के जरिए अभियान का संदेश सीधे युवाओं तक पहुंचाया जा रहा है। उत्तर प्रदेश के वाराणसी में पुलिस मुठभेड़ में 30 लाख रुपए का इनामी नक्सली कमांडर ब्रिजेश गंझू मारा गया है। ये मुठभेड़ उत्तर प्रदेश आतंकवाद निरोधक दस्ते के साथ हुई। ब्रिजेश गंझू को गोपाल सिंह भोक्ता के नाम से भी जाना जाता था। वो प्रतिबंधित नक्सली संगठन तृतीय प्रस्तुति समिति टीपीसी का शीर्ष कमांडर था। रक्षा राज्य मंत्री संजय सेठ ने आज मेरठ में भारतीय वायुसेना की सूर्य किरण एरोबेटिक टीम के एयर शो का अवलोकन किया। टीम ने कल पहली बार उड़ान भरी और अपने शानदार प्रदर्शन से दर्शकों को मंत्रमुग्ध किया। रक्षा मंत्रालय के अनुसार 2 दिनों के दौरान 1 लाख से अधिक लोगों ने इस प्रदर्शन को देखा। इनमें विद्यार्थी, राष्ट्रीय कैडेट कोर के कैडेट और राष्ट्रीय सेवा योजना के स्वयंसेवक भी शामिल थे। श्री सेठ ने सूर्य किरण टीम के साहस और समर्पण की सराहना की। मत्स्य पालन विभाग कल कोलकाता में मत्स्य पालन विकास पर एक समीक्षा बैठक आयोजित करेगा। बैठक की सह अध्यक्षता मत्स्य पालन मंत्री राजीव रंजन सिंह और पश्चिम बंगाल के मुख्यमंत्री शुभेंदु अधिकारी करेंगे। यूक्रेन ने रूस पर बड़ा ड्रोन हमला करते हुए मॉस्को में एक तेल शोधन संयंत्र और रिहायशी इमारत को नुकसान पहुंचाया है। यूक्रेन ने बीती रात रूस पर 1000 से अधिक ड्रोन दागे, जिनमें से सैकड़ों का रुख सीधे राजधानी मॉस्को की तरफ था। मॉस्को के मेयर सर्गेई सोबियानिन ने इसे राजधानी पर अब तक का सबसे बड़ा ड्रोन हमला बताया। मेयर सोबियानिन के अनुसार पूरे मॉस्को क्षेत्र में हुए इन हमलों में 2 लोगों की मौत हुई और 20 घायल हैं। विदेश मंत्री डॉ एस जयशंकर अमरीका के न्यूयॉर्क में संयुक्त राष्ट्र महासभा के 81वें सत्र में भारतीय प्रतिनिधि मंडल का नेतृत्व करेंगे। डॉ जयशंकर 26 सितंबर को महासभा के उच्च स्तरीय सत्र को संबोधित करेंगे। जापान एशियाई खेलों में भारत की एला वेनिल वलारिवन महिलाओं की व्यक्ति

ਸ਼ਬਦ ਮਾਤਰ ਤੇ ਉਤਾਰ ਧਰੇ ਕਵਿ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ।

ਅਨ ਪਉ ਉਨਮਾਨ, ਅਕਲ ਲਿਵਲਾਗੀ ਪਾਰਸ ਪੇਟਿਆ ਸਹਿਜ ਕਰੇ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਪਾਏ ਭੰਡਾਰ ਪਰੇ। ਮਿਟਿਆ ਜਨਮਾਤ ਮਰਨ ਭੋ ਭਾਗਾ, ਚਿਤ ਲਾਗਾ ਸੰਤੋਖ ਸਰੇ। ਕਬ ਕਲ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਪਰ ਪਰੇ। ਅਪਰ ਪਰੇ ਪਾਇਓ ਅਪਾਰ, ਹਿਰਦੇ ਅੰਤਰ ਧਾਰਿਓ। ਦੁਖ ਭੰਜਨ ਆਤਮ ਪ੍ਰਬੋਧ, ਮਨ ਤਤ ਵਿਚਾਰਿਓ। ਸਦਾ ਚਾਏ ਹਰ ਭਾਏ, ਪ੍ਰੇਮ ਰਸ ਆਪੇ ਜਾਣੇ। ਸਤਿਗੁਰ ਕੈ ਪ੍ਰਸਾਦ ਸਹਿਜ ਛੇਤੀ ਰੰਗ ਮਾਣੇ। ਨਾਨਕ ਪ੍ਰਸਾਦ ਅੰਗਦ ਸਮਤ, ਗੁਰ ਅਮਰ ਅਮਰ ਵਰਤਾਇਓ। ਗੁਰੂ ਰਾਮਦਾਸ ਕਲ ਉਚਰੇ, ਤੈ ਅਟਲ ਅਮਰ।

0: ಜಗತ್ ಉದಾರಣ ನವನಿದ ಭಗತ ಪವತಾರನ ಅಮೃತ ಬೂಂದ ಹರ ನಾಮ ಬಿಸ್ಕಿ ಬಿಕೆ ನಿವಾರಣ ಸಹಜ ತರೋವರ ಫಲಿಯೋ ಜ್ಞಾನ ಅಮೃತ ಫಲ ಲಾಗೇ ಗುರ ಪ್ರಸಾದ ಪಾಈ ਤਨ ਤੇ ਜਨ ਵਡ ਭਾਗੇ ਤੇ ਮੁਕਤੇ ਪਏ ਸਤਿਗੁਰੂ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੇ ਤੇ ਸ਼ਬਦ ਨਿਸ਼ਾਨ ਬੁਝਾਇਓ ਗੁਰ ਰਾਮਦਾਸ ਕਲ ਉਚਰੇ ਤੇ ਸ਼ਬਦ ਨਿਸ਼ਾਨ ਬੁਝਾਇਓ
1: ਸੇਜ ਸਦਾ ਸਹਿਜ ਛਾਵਾਂ ਸੰਤੋਖ ਸਰਾਏ ਚੋ ਸਦਾ

ਆਣਿਆ ਜੁਗ ਜੂਤ ਸਮਾਨੇ ਅਨਪੋ ਨੇਜਾ ਨਾਮ ਟੇਕ ਚਿਤ ਭਗਤ ਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ।

ਸੋਇ ਜਿਨ ਜਾਣਿਆ ਉਨ ਮਨ ਰਤ ਧਰਿਆ। ਸਤ ਸੰਤੋਖ ਸਮਾਚਰ ਅਪਰ ਆਸਰ ਭਰਿਆ। ਅਕਥ ਕਥਾ ਅਮਰਾਪੁਰੀ ਜਿਸ ਦੇਹ ਸੋ ਪਾਵੈ। ਇਹੋ ਜਨਕ ਰਾਜ ਗੁਰ।

ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਗੈ ਜਾਏ ਕਿਆ ਦੀਨ ਮੋਹ ਜਾਏ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ ਤਿਸ ਜੀ ਵਡ ਅਵਰ ਨ ਸੂਝਈ ਕਿਸ ਆਗੈ ਕਹੀਐ ਜਾਏ।